0: ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਅੱਜ ਆਪਾਂ ਵਿਚਾਰ ਕਰਦੇ ਹਾਂ ਗੁਰਮਤ ਮੁਤਾਬਕ, ਗੁਰਮਤ ਅਨੁਸਾਰ ਵਿਚਾਰ, ਕਰਮ ਅਤੇ ਅਮਲ ਇਹ ਕੀ ਨਹੀਂ, ਕਿਉਂਕਿ ਜਦੋਂ ਅਸੀਂ ਗੁਰੂ ਸਾਹਿਬਾਨ ਨੂੰ ਪੜ੍ਹਦੇ ਹਾਂ ਅਸੀਂ ਬਹੁਤ ਸਾਰੇ ਹੋਰ ਵਿਦਵਾਨਾਂ ਨੂੰ ਸਮੇਂ ਸਮੇਂ ਪੜ੍ਹਦੇ ਹਾਂ, ਭਾਵੇਂ ਜੋ ਗ੍ਰੀਕ ਦੇ ਫਿਲਾਸਫਰ ਹੋਏ ਨੇ, ਭਾਵੇਂ ਚਾਈਨਾ ਸਭਿਅਤਾ ਦੇ ਵਿੱਚ ਤਾਓਇਜ਼ਮ ਹੋਇਆ, ਬੌਧ ਧਰਮ ਹੋਇਆ, ਮਹਾਤਮਾ ਬੁੱਧ ਨੂੰ ਪੜ੍ਹਦੇ ਹਾਂ, ਬੜੇ ਬੜੇ ਵਿਚਾਰਕ ਪੱਛਮ ਦੇ ਵਿੱਚ ਪ੍ਰੋਫੈਟ ਮੁਹੰਮਦ ਸਾਹਿਬ ਹੋਏ ਨੇ, ਜਾਂ ਬਾਕੀ ਇਬਰਾਹਿਮਿਕ ਧਰਮਾਂ ਦੇ ਵਿੱਚ ਪ੍ਰੋਫੈਟ ਇਬਰਾਹਿਮ, ਈਸਾ ਮਸੀਹ, ਜਾਂ ਹੋਰ ਵੀ ਜਿੰਨੇ ਉਹ ਫਿਲਾਸਫਰ ਹੋਏ ਨੇ ਜਿਹੜੇ ਧਰਮ ਨੂੰ, ਰੱਬ ਨੂੰ, ਜਾਂ ਸਾਰਾ ਕੁਛ ਮਨੁੱਖੀ ਅਮਲ ਨੂੰ ਹੀ ਮੰਨਦੇ ਨੇ। ਹੋ ਸਕਦਾ ਰੱਬ ਦੇ ਬਾਰੇ, ਰੱਬ ਦੀ ਹਸਤੀ ਬਾਰੇ ਕਿਤੇ ਸਾਇਲੈਂਟ ਹੋਣ, ਜਾਂ ਰੱਬ ਦੀ ਹਸਤੀ ਨਾਲੋਂ ਬਿਹਤਰ ਇਨਸਾਨ ਦੇ ਜੀਵਨ ਨੂੰ ਕਿਵੇਂ ਸਵੱਛ ਬਣਾਉਣਾ ਹੈ, ਕਿਵੇਂ ਵਧੀਆ ਬਣਾਉਣਾ ਹੈ, ਉਸ 'ਤੇ ਵਿਚਾਰ ਕਰਦੇ ਹੋਣ। ਆਮ ਤੌਰ 'ਤੇ ਕੁਛ ਥਾਟਸ ਨੇ ਜਿਹਨਾਂ ਬਾਰੇ ਅਕਸਰ ਜਿਹੜਾ ਹੈ ਕਾਮਨ ਥਾਟ ਹੈ, ਕੋਈ ਇਸਨੂੰ ਮਹਾਤਮਾ ਬੁੱਧ ਨਾਲ ਜੋੜਦਾ ਹੈ, ਕੋਈ ਤਾਓ ਮਤ ਦੇ ਸੰਦਰਭ 'ਚ ਇਹਦੀ ਗੱਲ ਕਰਦਾ ਹੈ। ਅਤੇ ਮਾਡਰਨ ਸਮੇਂ ਦੇ ਵਿੱਚ ਬਹੁਤ ਸਾਰੇ ਫਿਲਾਸਫਰਸ ਦੇ ਨਾਲ ਵੀ ਇਸ ਨੂੰ ਜੋੜਿਆ ਜਾਂਦਾ ਹੈ। ਸ਼ਬਦਾਵਲੀ ਕਿਸੇ ਸਮੇਂ ਕਿਸੇ ਦੀ ਕੁਛ ਵੀ ਹੋਵੇ, ਜਦੋਂ ਆਪਾਂ ਰਿਸਰਚ ਕਰਦੇ ਸੀ ਭਿੰਨ ਭਿੰਨ ਸਮਿਆਂ 'ਤੇ, ਮੂਲ ਰੂਪ ਦੇ ਵਿੱਚ ਉਹ ਕਹਿੰਦੇ ਆ ਵਾਚ ਯੂਅਰ ਆਈਡੀਆਜ਼ ਫਾਰ ਦੇ ਵਿਲ ਸਪਾਰਕ ਯੂਅਰ ਥਾਟਸ। ਭਾਵ ਆਪਣੇ ਫੁਰਨਿਆਂ 'ਤੇ ਜੋ ਖਿਆਲ ਆਉਂਦੇ ਨੇ ਉਹਨਾਂ 'ਤੇ ਨਿਗਾਹ ਰੱਖੋ, ਕਿਉਂਕਿ ਇਹ ਹੀ ਤੁਹਾਡੀ ਵਿਚਾਰਧਾਰਾ 'ਚ, ਤੁਹਾਡੀ ਸੋਚ ਵਿੱਚ ਪਰਿਵਰਤਿਤ ਹੋ ਜਾਏਗੀ। ਵਾਚ ਯੂਅਰ ਥਾਟਸ, ਦੇ ਵਿਲ ਗਾਈਡ ਯੂਅਰ ਵਰਡਸ। ਆਪਣੇ ਵਿਚਾਰਾਂ 'ਤੇ ਨਿਗਾਹ, ਕਿਉਂਕਿ ਇਹੀ ਤੁਹਾਡੀ ਭਾਸ਼ਾ ਦੇ ਵਿੱਚ ਪਰਿਵਰਤਿਤ ਹੋਏਗਾ। ਵਾਚ ਯੂਅਰ ਵਰਡਸ ਆਰ ਦੇ ਵਿਲ ਸ਼ੇਪ ਯੂਅਰ ਐਕਸ਼ਨਸ। ਆਪਣੀ ਸ਼ਬਦਾਵਲੀ 'ਤੇ, ਆਪਣੇ ਬੋਲਾਂ 'ਤੇ ਕਾਬੂ ਰੱਖੋ, ਕਿਉਂਕਿ ਇਸ ਨੇ ਹੀ ਤੁਹਾਡੇ ਕਰਮ ਨੂੰ ਨਿਰਧਾਰਿਤ ਕਰਨਾ ਹੈ, ਉਹਨਾਂ ਨੂੰ ਦਿਸ਼ਾ ਦੇਣੀ ਹੈ। ਫਿਰ ਵਾਚ ਯੂਅਰ ਐਕਸ਼ਨਸ ਆਰ ਦੇ ਵਿਲ ਬਿਲਡ ਯੂਅਰ ਹੈਬਿਟਸ। ਫਿਰ ਆਪਣੇ ਉਹ ਐਕਸ਼ਨਸ ਜਿਹੜੀਆਂ ਤੁਹਾਡੀਆਂ ਹਰਕਤਾਂ ਨੇ, ਤੁਹਾਡੇ ਕਰਮ ਨੇ, ਉਹਨਾਂ 'ਤੇ ਨਿਗਾਹ ਰੱਖੋ, ਕਿਉਂਕਿ ਇਹ ਹੀ ਤੁਹਾਡੀਆਂ ਆਦਤਾਂ ਨੂੰ ਜਿਹੜਾ ਹੈ ਉਹ ਸੁਆਰਦੇ ਨੇ ਜਾਂ ਵਿਗਾੜਦੇ ਨੇ। ਵਾਚ ਯੂਅਰ ਹੈਬਿਟਸ ਪਰ ਦੇ ਵਿਲ ਡਿਫਾਈਨ ਯੂਅਰ ਕਰੈਕਟਰ। ਆਪਣੀਆਂ ਆਦਤਾਂ 'ਤੇ ਅੰਕੁਸ਼ ਲਗਾਓ, ਤਾਂ ਕਿ ਇਹ ਹੀ ਤੁਹਾਡੇ ਕਿਰਦਾਰ ਨੂੰ, ਤੁਹਾਡੇ ਕਰੈਕਟਰ ਨੂੰ, ਤੁਹਾਡੇ ਚਰਿੱਤਰ ਨੂੰ ਜਿਹੜਾ ਨਿਰਧਾਰਿਤ ਕਰੇਗਾ, ਐਕਸਪਲੇਨ ਕਰੇਗਾ ਜਾਂ ਪਰਿਭਾਸ਼ਿਤ ਕਰੇਗਾ, ਕਿਉਂਕਿ ਮੈਨ ਇਜ਼ ਨੂਨ ਬਾਏ ਦਾ ਸੋਸਾਇਟੀ ਹੀ ਕੀਪਸ। ਮਨੁੱਖ ਜਿਹੜਾ ਹੈ ਨਾ, ਉਹ ਅਸਲ ਦੇ ਵਿੱਚ ਜਿਸ ਸੰਗਤ ਦੇ ਵਿੱਚ ਹੁੰਦਾ ਹੈ ਉਹਦੀ ਪਹਿਚਾਣ ਹੀ ਉਹ ਬਣ ਜਾਂਦੀ ਹੈ। ਅਤੇ ਫਿਰ ਵਾਚ ਯੂਅਰ ਕਰੈਕਟਰ ਫਾਰ ਇਟ ਵਿਲ ਕਰੋ ਦੀ ਪਾਥ ਆਫ ਯੂਅਰ ਡੈਸਟਨੀ। ਆਪਣੇ ਕਿਰਦਾਰ 'ਤੇ ਵੀ ਨਿਗਾਹ ਰੱਖੋ, ਉਸ ਨੂੰ ਵੀ ਅੰਕਸ਼ 'ਚ ਰੱਖੋ, ਕਿਉਂਕਿ ਤੁਹਾਡਾ ਮੁਕੱਦਰ ਜਿਹੜਾ ਹੈ
ਇੱਥੇ ਹੀ ਨਿਰਧਾਰਿਤ ਹੋਏ। ਕੁਰਬਾਨੀ 'ਚ ਜਦੋਂ ਅਸੀਂ ਇਸ ਗੱਲ ਨੂੰ ਚੇਤੇ ਕਰਦੇ ਹਾਂ, ਕਿਉਂਕਿ ਅਮਲੀ ਤੌਰ ਤੇ ਜੋ ਅਸੀਂ ਕਰਾਂਗੇ ਉਹੀ ਸਾਨੂੰ ਫਲ ਮਿਲੇਗਾ। ਵਿਅਕਤੀ ਹੌਲੀ ਹੌਲੀ ਉਹੀ ਬਣ ਜਾਂਦਾ ਹੈ ਜੋ ਉਹ ਸੋਚਦਾ, ਜਿਹੜੀ ਉਹਦੀ ਸੋਚਣੀ ਹੈ ਜੋ ਉਸਨੂੰ ਵਿਰਸੇ ਚੋਂ ਮਿਲਦਾ ਹੈ। ਤੇ ਇਹ ਇਸਨੂੰ ਇਹ ਕਹਿੰਦਾ ਕਿ ਵੀ ਇਹ ਕੋਈ ਸਿਧਾਂਤ ਨਹੀਂ ਆ, ਇਹ ਜੀਵਨ ਦੀ ਸੱਚਾਈ ਹੈ, ਜੀਵਨ ਦਾ ਨਿਯਮ ਹੈ। ਕਿਉਂਕਿ ਇੱਕ ਬੀਜ ਦੇ ਵਿੱਚ ਜਿਹੜੀ ਸੰਭਾਵਨਾ ਹੁੰਦੀ ਹੈ ਛੁਪੀ ਹੋਈ ਹੁੰਦੀ ਹੈ, ਤੇ ਉਹ ਬੀਜ ਹੀ ਜਿਹੜਾ ਹੈ ਉਹ ਰੁੱਖ ਬਣ ਜਾਂਦਾ ਹੈ। ਉਹ ਰੁੱਖ ਦੇ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ ਸਮਾਂ ਪਾ ਕੇ। ਹੁਣ ਜੇ ਅਸੀਂ ਫਾਰ ਐਗਜ਼ਾਂਪਲ ਬਾਬਾ ਫਰੀਦ ਜੀ ਫਰਮਾਉਂਦੇ, ਅਸੀਂ ਉਹਨਾਂ ਦੀ ਹੀ ਮਿਸਾਲ ਦੇਈਏ, ਉਹ ਕਹਿੰਦੇ ਆ ਲੋੜੈ ਦਾਖ ਬਿਜੂਰੀਆਂ ਕਿੱਕਰ ਬੀਜੇ ਚੱਟ, ਹੰਡੇ ਉਨ ਕਤਾਇੰਦਾ ਪੈਂਦਾ ਲੋੜੇ ਪੱਟ। ਜੇ ਕੋਈ ਕਿਸਾਨ ਕਿੱਕਰ ਦਾ ਬੂਟਾ ਬੀਜਦਾ ਹੈ ਤੇ ਉਹ ਪ੍ਰਾਰਥਨਾ ਕਰੇ ਕਿ ਇਹਨੂੰ ਅੰਗੂਰ ਲੱਗ ਜਾਣ, ਉਹ ਵੀ ਬੜੀ ਹਾਈ ਕੁਆਲਿਟੀ ਦੇ ਬਿਜੂਰੀਆਂ ਦੇ, ਤੇ ਮੁਮਕਿਨ ਨਹੀਂ ਹੈ ਨਾ, ਕਿਉਂਕਿ ਉਹਦੇ ਅਮਲ 'ਚ ਜੋ ਉਸਨੇ ਬੀਜਿਆ ਉਹੀ ਮਿਲੇਗਾ। ਉਸੇ ਤਰ੍ਹਾਂ ਰੇਸ਼ਮੀ ਕੱਪੜਿਆਂ ਦੀ ਆਕਾਂਕਸ਼ਾ ਕਰਨ ਵਾਲਾ ਵਿਅਕਤੀ ਜੇ ਉਨ ਕਤਰ ਰਿਹਾ ਤੇ ਉਨ ਤੋਂ ਬਾਅਦ ਉਹਦੇ ਕੋਲ ਉਨੀ ਕੱਪੜਾ ਹੀ ਬਣੇਗਾ ਨਾ, ਸੂਤੀ ਉਹੀ ਉਹਨੂੰ ਪਹਿਣ ਨੂੰ ਮਿਲੇਗਾ, ਰੇਸ਼ਮ ਤਾਂ ਨਹੀਂ ਨਾ ਮਿਲੇਗਾ। ਸੋ ਇਸੇ ਕਰਕੇ ਆਪਾਂ ਜਿਸ ਚੀਜ਼ ਨੂੰ ਅੱਜ ਵਿਚਾਰਦੇ ਹਾਂ, ਗੁਰਬਾਣੀ ਵੀ ਸਾਨੂੰ ਇਹੀ ਗਾਈਡ ਕਰਦੀ ਆ ਕਿ ਜਿਹੋ ਜਿਹਾ ਸਾਡਾ ਇੱਥੇ ਅਸੀਂ ਗੱਲ ਅਮਲ ਦੀ ਕਰ ਰਹੇ ਹਾਂ, ਵਿਚਾਰ ਦੀ ਕਰ ਰਹੇ ਹਾਂ। ਕਿਉਂਕਿ ਜਿਹੜਾ ਕਿੱਕਰ ਹੋਵੇ, ਅੰਬ ਹੋਵੇ, ਫਰੂ ਫਲਦਾਰ ਬੂਟਾ ਜਿਹੜਾ ਬੀਜਿਆ ਗਿਆ ਤੇ ਉਹ ਜਦੋਂ ਪੈਦਾ ਹੋਏਗਾ, ਦੁਨੀਆਂ ਦੇ ਕਿੰਨੇ ਵੀ ਝਾਖੜ ਆਣਗੇ ਉਹਦੀ ਮਿਠਾਸ ਨੂੰ ਤੇ ਨਾ ਬਦਲ ਸਕਣਗੇ। ਇਸੇ ਤਰ੍ਹਾਂ ਹੀ ਸਾਡੇ ਵਿਚਾਰ ਜਿਹੜੇ ਨੇ ਸਾਡੇ ਜੀਵਨ ਦੇ ਬੀਜ ਹੁੰਦੇ ਨੇ। ਜੋ ਅਸੀਂ ਕਹਿੰਦੇ ਹਾਂ, ਜੋ ਅਸੀਂ ਬੀਜਦੇ ਹਾਂ ਉਹਦੇ ਵਿੱਚ ਹੀ ਸਫਲ ਹੁੰਦੇ ਹਾਂ। ਤੇ ਇਹ ਵਿਚਾਰਧਾਰਾ ਜਿਹੜੀ ਹੈ ਸਾਡੀ ਜ਼ਿੰਦਗੀ ਦੀ ਕਾਮਯਾਬੀ ਨਾਕਾਮਯਾਬੀ ਤੇ ਵੀ, ਇੱਕ ਤਾਂ ਹੋ ਗਿਆ ਨਾ ਚੰਗੇ ਕਰਮ ਦੀ ਗੱਲ, ਇੱਕ ਹੁੰਦਾ ਜਿਹੜੀ ਸਾਡੀ ਪਾਜ਼ਿਟਿਵ ਸੋਚ ਹੈ, ਨੈਗੇਟਿਵ ਸੋਚ ਹੈ, ਇਹ ਵੀ ਸਾਡੇ ਵਿਚਾਰਾਂ ਤੇ ਹੀ ਹੁੰਦੀ ਹੈ। ਜਿਸ ਤਰ੍ਹਾਂ ਜੇ ਇੱਕ ਵਿਅਕਤੀ ਕੋਈ ਲਕਸ਼ ਰੱਖਦਾ ਹੈ ਆਪਣੀ ਜ਼ਿੰਦਗੀ ਦਾ, ਤੇ ਉਸ ਲਕਸ਼ ਦੇ ਪ੍ਰਤੀ ਉਹ ਪਾਜ਼ਿਟਿਵ ਨਹੀਂ ਆ, ਉਹਦੇ ਜ਼ਿਹਨ ਚ ਇਹੀ ਅਸਫਲ ਵਿਚਾਰ ਭੁੱਲਦੇ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਡੇ ਐਂਡ ਨਾਈਟ ਕਿ ਪਤਾ ਨਹੀਂ ਮੈਂ ਕਾਮਯਾਬ ਹੋਵਾਂਗਾ ਨਹੀਂ ਹੋਵਾਂਗਾ, ਇਹ ਗਲਤ ਨੇ, ਮੈਨੂੰ ਕੋਈ ਸਪੋਰਟ ਨਹੀਂ ਕਰੇਗਾ, ਮੇਰੇ ਨਾਲ ਇਸ ਤਰ੍ਹਾਂ ਹੋਏਗਾ, ਮੈਂ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਮੇਰੇ ਮੁਕੱਦਰ 'ਚ ਇਹੋ ਜਿਹਾ ਨਹੀਂ ਆ। ਤੇ ਜੋ ਤੁਸੀਂ ਸਾਰਾ ਦਿਨ ਆਪਣੇ ਵਿਚਾਰਾਂ ਨੂੰ ਜਿਵੇਂ ਦੁਹਰਾਉਂਦੇ ਰਹਿੰਦੇ ਹੋ, ਅਸੀਂ ਦੁਹਰਾਉਂਦੇ ਰਹਿੰਦੇ ਹਾਂ ਮੈਂ ਇਹ ਨਹੀਂ ਕਰ ਸਕਦਾ, ਇਹ ਮੇਰੀ ਕਿਸਮਤ ਵਿੱਚ ਨਹੀਂ ਹੈ, ਮੇਰੀ ਪਹੁੰਚ ਤੋਂ ਬਾਹਰ ਹੈ, ਮੇਰੇ ਕੋਲ ਸਾਧਨ ਨਹੀਂ ਹਨ, ਕਿਉਂਕਿ ਉਹ ਕਹਿੰਦਾ ਨਾ ਬੈਡ ਵਰਕਮੈਨ ਕੁਆਲਸ ਵਿਦ ਹਿਸ ਟੂਲਸ,
एक ओ फनकार होवे या काम करन वाला व्यक्ति कामा जिहड़ा सिर्फ अपने संदा नाल ही लड़दा रहिंदा है जो चंगा नहीं है जो उहनूं उहदी स्किल नहीं है। इसे तां साडी मानसिक स्किल भी हुंदी है, मैनूं लोग समर्थन नहीं करनगे इस तरह का जे उहो जिही सोच होवेगी ते सफलता जिहड़ी उह नेड़े नहीं आ सकदी, क्योंकि जो जी सोच पैदा होंदी है इहो जिहा अमल पैदा होंदा। उह लोकी कुछ करन तो पहला ही अपनी जिंदगी दे विच कोई कदम उठाउण तो पहला ही अंदरों हार चुके होंदे आ, ते इसे करके नैगेटिव थाट जिहड़ा उह कदी भी किसी व्यक्ति नूं अमली तौर पर कामयाब नहीं होण दिंदा, ते उहदे विच कामयाबियां भी जिहड़ियां उह दिखाई नहीं देंदियां, क्योंकि हार पहला मन लई अंदरों हारिया होया बंदा कामयाब नहीं हो सकता। सो इस करके किसी भी कामयाबी दे पिछे उस दी पॉजिटिव सोच चाहीदी है, उहदे विच कुछ करन दी हिम्मत चाहीदी है। ते गुरबाणी भी सानूं हल नूं पहला गल है कि उसते उम्मीद रखण दी गल नहीं करदी, गुरबाणी सानूं कहदी है उदम करेंदे आ जीव तूं, आ व्यक्ति तेरी जिंदगी दे विच उदम चाहीदा है, तू जिंदगी दे विच प्रोकॉन्सिनेटेड नहीं होना चाहीदा, अज दी इस काम नूं कल तक छोड़ना कल नूं पर यानी आलस नहीं होना चाहीदा, तू उदमी चाहीदा है। ते जे तेरा जीवन जे तू उदम करदे आ जी रहा है ते कुदरती गल आ के तेरे कोल कमाई भी होएगी, उदम करेंदे आ जी तू कमाउंदे आ सुख पहुंच, ते उदम करेगा ते तेरी कमाई भी होएगी, तेरे कोल पैसा भी आएगा, तू होरां नूं देण जोगा भी होएगा, तू अपने आप की संभाल भी कर लेगा। पर जे तेरे कोल उदम नहीं है, जे तू पहला ही मन नूं तार लिया कि मैं कामयाब ही नहीं होना। एक आम कहावत है पंजाबी दी, क्योंकि अजकल तो मशीना दे जिंदगी आ गई है, पहला संगत दे विच सेवा भी जिहड़ी होंदी सी पक्खे दी सेवा लोकी बहुत वड्डी सेवा समझदे सी, गर्मियां होंदियां सी उसे करके ना पक्खा फेरा पानी ढोवां जो देवे सो खाई, जिहड़ा अकाल पुरख ते यकीन रखदा सी उसकी सेवा दे विच ये भी कहिंदा सी ऐ मालक मैं तेरे ते निर्भर हां, पर मैं तेरी इन्हें तेरे ते निर्भर होकर कितने बैठ गया नहीं, मैं सेवा च ओ समर्पित भी है। नानक गरीब टैपिया द्वारे हर मेल ले वड़ियाई, पर ना ही वह द्वारे ते आके भी वेला नहीं बैठता, ਉਹ ਉੱਥੇ ਪੱਖੇ ਦੀ ਪਾਣੀ ਦੀ ਲੰਗਰ ਦੀ ਸੇਵਾ ਦੇ ਵਿੱਚ ਜੁੱਟਦਾ ਹੈ, ਯਾਨੀ ਅਮਲੀ ਤੌਰ ਤੇ ਅਮਲ ਕਰ ਰਿਹਾ ਹੈ। ਇਸੇ ਕਰਕੇ ਜਦੋਂ ਪੁਰਾਣੇ ਕਹਿੰਦੇ ਸੀ ਉੱਤਮ ਅੱਗੇ ਲੱਛਮੀ, ਲੱਛਮੀ ਕਿਸੇ ਦੇਵੀ ਨੂੰ ਨਹੀਂ ਸੀ ਕਿਹਾ ਗਿਆ, ਲੱਛਮੀ ਗੁਜ਼ਰਾਨ ਨੂੰ ਕਿਹਾ, ਦੌਲਤ ਨੂੰ ਕਿਹਾ, ਤੇ ਉਹ ਉੱਤਮ ਦੇ ਸਾਹਮਣੇ ਆ। ਇਸੇ ਕਰਕੇ ਧਰਮ ਦੀ ਕਿਰਤ ਦੀ ਗੱਲ ਹੈ ਨਾ, ਉਦਮ ਅੱਗੇ ਲੱਛਮੀ ਪੱਖੇ ਅੱਗੇ ਪਾਉਣ, ਇਹ ਪੰਜਾਬੀ ਦੇ ਖਾਸ ਮੁਹਾਵਰਾ ਹੈ, ਇਹ ਉਹ ਲੋਕ ਸੱਚਾਈਆਂ ਨੇ, ਯੂਨੀਵਰਸਲ ਟਰੁੱਥ ਨੇ। ਜਿਹੜਾ ਪੱਖਾ ਸੰਗਤ ਨੂੰ ਝੱਲ ਰਿਹਾ ਉਹ ਕਿਉਂ ਝੱਲ ਰਿਹਾ, ਕਿਉਂਕਿ ਉਹਦੇ ਨਾਲ ਹਵਾ ਕਰ ਰਹੇ ਹਾਂ, ਗਰਮੀ ਭੱਜ ਰਹੀ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਉਦਮ ਕਰਾਂਗੇ, ਹਿੰਮਤ ਕਰਾਂਗੇ, ਮਿਹਨਤ ਕਰਾਂਗੇ ਤੇ ਕੁਛ ਮਿਲੇਗਾ। ਉਦਮ ਅੱਗੇ ਲੱਛਮੀ ਪੱਖੇ ਅੱਗੇ ਪਾਉਣ, ਇਹ ਇੱਕ ਯਾਨੀ ਕਿ ਪੰਜਾਬੀ ਦਾ ਮੁਹਾਵਰਾ ਹੈ, ਪਰ ਇਹ ਇਨਸਾਨੀਅਤ ਯੂਨੀਵਰਸਲ ਟਰੁੱਥ ਹੈ। ਜੇ ਹੁਣ ਇੱਕ ਵਿਅਕਤੀ ਕਿਤੇ ਬੈਠਾ ਹੋਇਆ ਹੋਵੇ, ਉਹ ਇੱਕ ਮਿਸਾਲ
ਦਿੰਦੇ ਸੀ। ਕਈ ਵਾਰੀ ਕਈ ਲੋਕ ਪੋਲਿਟਿਕਸ ਦੇ ਵਿੱਚ ਵੀ ਗੱਲਾਂ ਕਰਦੇ ਆ ਕਿ ਇੱਕ ਵਿਅਕਤੀ ਕਿਸੇ ਫਲਦਾਰ ਬੂਟੇ ਦੇ, ਉਹ ਸ਼ਹਿਤੂਤ ਦੀ ਮਿਸਾਲ ਦਿੰਦੇ ਆ, ਉੱਥੇ ਥੱਲੇ ਲੇਟ ਗਿਆ ਕਿ ਉੱਪਰ ਕੀ ਚੜ੍ਹਨਾ ਹੈ, ਕੋਈ ਡਿੱਗੇਗਾ ਤੂਤ ਤੇ ਮੇਰੇ ਮੂੰਹ 'ਚ ਆ ਜਾਏਗਾ। ਸ਼ਹਿਤੂਤ ਬੜੇ ਕਾਲੇ ਤੂਤ, ਮੋਟੇ ਤੂਤ ਹੁੰਦੇ ਆ। ਕਹਿੰਦਾ ਖੁਸ਼ਕਿਸਮਤੀ ਨਾਲ ਇੱਕ ਡਿੱਗ ਪਿਆ, ਪਰ ਉਹਦੇ ਮੂੰਹ 'ਚ ਨਹੀਂ ਗਿਆ, ਉਹਦੇ ਮੂੰਹ ਦੇ ਆਸ ਪਾਸ ਠੁੱਡਾਂ ਤੇ ਹੇਠਾਂ ਅੜ ਗਿਆ। ਕਹਿੰਦਾ ਲਾਗੋਂ ਇੱਕ ਘੋੜ ਸਵਾਰ ਜਾ ਰਿਹਾ ਸੀ, ਉਹਨੂੰ ਆਵਾਜ਼ਾਂ ਮਾਰਨ ਲੱਗਾ, ਉਹ ਰੁਕਿਆ, ਪਤਾ ਨਹੀਂ ਕੀ ਪ੍ਰੋਬਲਮ ਹੈ ਇਹਦੀ। ਉਹ ਕੋਲ ਆਇਆ, ਉਹਨੂੰ ਕਹਿੰਦਾ ਸ਼ਹਿਤੂਤ ਜਿਹੜਾ ਮੇਰੇ ਮੂੰਹ 'ਚ ਪਾ ਦੇ। ਯਾਨੀ ਕਿ ਇਤਨਾ ਵੀ ਜਿਹੜਾ ਆਲਸੀ ਮਨੁੱਖ ਹੋਵੇ ਉਹ ਉਹੀ ਹੋ ਸਕਦਾ ਹੈ ਜਿਸ ਦੀ ਸੋਚ ਜਿਹੜੀ ਹੈ ਉਹ ਨੈਗੇਟਿਵਿਟੀ 'ਚ ਵਿਚਰ ਰਹੀ ਹੋਵੇ। ਸੋ ਬਾਣੀ ਵੀ ਸਾਨੂੰ ਇਹੀ ਕਹਿੰਦੀ ਆ ਕਿ ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੱਤ, ਤੇ ਨਾਲ ਧਿਆਉਣਾ, ਕੰਟੈਂਪਲੇਟ ਕਰਨਾ ਹੈ, ਕੰਸਨਟ੍ਰੇਟ ਕਰਨਾ ਹੈ, ਫੋਕਸ ਕਰਨਾ ਹੈ ਉਸ ਅਕਾਲ ਪੁਰਖ ਦੀਆਂ ਚੰਗਿਆਈਆਂ ਤੇ ਗੁਣਾਂ ਤੇ, ਤੇ ਚੰਗੇ ਗੁਣ ਵੀ ਆ ਜਾਣਗੇ। ਤੇ ਇਸ ਤਰ੍ਹਾਂ ਜਦੋਂ ਉਹ ਵੀ ਚੇਤੇ ਹੋਏਗਾ ਤੇ ਫਿਰ ਚਿੰਤਾ ਵੀ ਖਤਮ ਹੋ ਜਾਏ, ਕਿਉਂਕਿ ਚਿੰਤਾ ਚਿਤਾ ਸਮਾਨ ਹੈ। ਜਦੋਂ ਤੁਹਾਡਾ ਵਿਸ਼ਵਾਸ ਪਾਜ਼ਿਟਿਵ ਹੈ ਤੇ ਨੈਗੇਟਿਵਿਟੀ ਜਿਹੜੀ ਆ ਉਹ ਨੇੜੇ ਨਹੀਂ ਆਉਂਦੀ। ਸੋ ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਜੇ ਦੁਨੀਆਂ 'ਚ ਆਇਆ ਹੈ ਤਾਂ ਉਸ ਨੇ ਕਿਸੇ ਨਾ ਕਿਸੇ ਕੋਲੋਂ ਸਿੱਖਿਆ ਤੇ ਲੈਣੀ ਹੈ, ਉਦੋਂ ਵੀ ਕਰਨਾ ਹੈ। ਤੇ ਜਿਹੜਾ ਚੰਗਾ ਮੰਦਾ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਅਕਾਲ ਪੁਰਖ ਦੇ ਨੇੜੇ ਸਾਰੀ ਅਵਸਥਾ, ਆਪਾਂ ਜਿਹੜਾ ਪਹਿਲਾਂ ਵੀ ਜਿੱਥੋਂ ਸ਼ੁਰੂ ਕੀਤਾ ਸੀ ਨਾ ਕਿ ਵਾਚ ਯੂਅਰ ਥਾਟਸ, ਯਾਨੀ ਕਿ ਅਮਲ, ਸਾਰੀ ਗੱਲ ਅਮਲ ਤੋਂ ਸ਼ੁਰੂ ਹੁੰਦੀ ਹੈ, ਸੋਚ ਤੋਂ ਸ਼ੁਰੂ ਹੁੰਦੀ ਹੈ ਅਮਲ 'ਚ, ਅਮਲ ਜਿਹੜਾ ਉਹ ਪ੍ਰੈਕਟਿਸ 'ਚ ਜਦੋਂ ਆਉਂਦਾ ਹੈ। ਇਸੇ ਤਰ੍ਹਾਂ ਬਾਣੀ ਸਾਨੂੰ ਹਰ ਥਾਂ ਤੇ ਗਾਈਡ ਕਰਦੀ ਹੈ। ਸਫਲ ਜੀਵਨ ਕਿਸ ਦਾ? ਜ਼ਿੰਦਗੀ ਦੇ ਮਕਸਦ ਦੀ, ਜ਼ਿੰਦਗੀ ਦੇ ਮਨੋਰਥ ਦੀ ਪਹਿਚਾਣ ਕਿਸ ਨੂੰ ਹੈ? ਗੁਰੂ ਨਾਨਕ ਪਾਤਸ਼ਾਹ ਦੇ ਮੁਤਾਬਕ ਕਹਿੰਦੇ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਆਪਾਂ ਇੱਕ ਇਸ ਫਿਲਾਸਫੀ ਨੂੰ ਵੀ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਵਿਅਕਤੀ ਦੁਨੀਆ ਦੇ ਜਿਹੜਾ ਸਾਹਿਤ, ਧਾਰਮਿਕ ਸਾਹਿਤ, ਵੇਦ ਪ੍ਰਾਣ ਗੁਰਬਾਣੀ ਜਿੰਨੀ ਮਰਜ਼ੀ ਪੜ੍ਹ ਲਈ, ਪਰ ਉਸਦਾ ਅਸਰ ਕਦੋਂ ਹੋਏਗਾ? ਜਦੋਂ ਉਸ ਨੂੰ ਅਮਲੀ ਤੌਰ ਤੇ ਜੀਵਾਂਗੇ, ਪੜ੍ਹਨ ਨਾਲ ਨਹੀਂ, ਉਸ ਨੂੰ ਜੀਵਨ ਦੇ ਵਿੱਚ ਢਾਲਣ ਨਾਲ, ਗੁਰਬਾਣੀ ਬਣੀਏ, ਅਮਲ ਉਸ ਤੇ ਉਤਰਨਾ ਹੈ ਤਾਂ ਹੀ ਕੁਛ ਪ੍ਰਾਪਤ ਹੋ ਸਕਦਾ। ਇਸੇ ਕਰਕੇ ਨਾਨਕ ਸਤਿਗੁਰ ਭੇਟਿਆ, ਗ੍ਰੰਥ ਸਾਹਿਬ ਦੇ ਸਮਰਪਿਤ ਵੀ ਜਦੋਂ ਹੋਏ, ਪੂਰੀ ਹੋਵੇ ਜੁਗਤ। ਸਤਿਗੁਰੂ ਦੇ ਨੇੜੇ ਜਾ ਕੇ, ਸਤਿਗੁਰੂ ਨਾਲ ਮੁਲਾਕਾਤ ਕਰਕੇ, ਉਸ ਤੋਂ ਉਹ ਜੁਗਤੀ, ਉਹ ਜੀਵਨ ਦੀ ਪਾਜ਼ਿਟਿਵ ਜੀਵਨ ਜਿਉਣ ਦਾ ਉਹ ਜਿਹੜਾ ਢੰਗ ਹੈ, ਤਰੀਕਾ ਹੈ, ਉਹ ਮਿਲਦਾ ਹੈ ਤੇ ਉਸ ਤਰ੍ਹਾਂ ਮੁਤਾਬਕ ਜੀਵਨ ਜਿਉਣਾ ਹੈ। ਪੂਰੀ ਹੋਵੇ ਜੁਗਤ, ਖਾਲੀ ਪੜ੍ਹਨ ਨਾਲ ਨਹੀਂ, ਅਮਲ ਨਾਲ। ਤੇ ਫਿਰ ਇਸੇ ਜੀਵਨ ਦੇ ਵਿੱਚ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹੱਸਣਦਿਆਂ, ਖਿਲਣਦਿਆਂ, ਪਹਿਨਦਿਆਂ, ਖਾਵਦਿਆਂ, ਸੰਸਾਰ ਦੇ ਵਿੱਚ ਵਿਚਰਦਿਆਂ ਹੀ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹੱਸਣਦਿਆਂ, ਖਿਲਣਦਿਆਂ, ਪਹਿਨਦਿਆਂ, ਖਾਵਦਿਆਂ, ਵਿਚੇ ਹੋਵੇ ਮੁਕਤ।
ਇਸੇ ਸੰਸਾਰ ਚ ਰਹਿੰਦੇ ਆ, ਜੀਵਨ ਨੂੰ ਹੰਡਾਉਂਦੇ ਆ, ਅੱਛੇ ਢੰਗ ਨਾਲ ਮਨੁੱਖ ਚਿੰਤਾ ਤੋਂ ਮੁਕਤ ਹੋਣਾ ਹੀ ਮੁਕਤ ਹੈ। ਜਿਹੜੀਆਂ ਕਾਲਪਨਿਕ ਮਰਨ ਤੋਂ ਬਾਅਦ ਕੋਈ ਮੁਕਤੀ ਆਵਾਗਮਨ ਤੋਂ ਬਾਅਦ ਮੁਕਤੀ, ਗੁਰਮਤ ਦੇ ਵਿੱਚ ਮੁਕਤੀ ਦਾ ਮਤਲਬ ਹੀ ਹੈ ਕਿ ਜੇ ਬੰਧਨਾਂ ਤੋਂ ਫ੍ਰੀ ਹੋ ਗਿਆ ਕੋਈ, ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਹਟੇ, ਉਹਨਾਂ ਫਾਲਤੂ ਕਰਮਕਾਂਡਾਂ ਤੋਂ ਪਰੇ ਹੋ ਜਾਏ, ਉਸ ਦੇ ਵਿੱਚ ਜਿਹੜੇ ਸਮਾਜ ਦੇ ਕਰਮਕਾਂਡ ਦੇ ਅੰਧ ਵਿਸ਼ਵਾਸ ਦੇ ਜਿਹੜੇ ਬੰਧਨ ਨੇ, ਇਹਨਾਂ ਤੋਂ ਸਤਿਗੁਰੂ ਮੁਕਤ ਕਰਦਾ ਗਿਆਨ ਨਾਲ। ਪਰ ਅਮਲ ਦੇ ਵਿੱਚ ਅਮਲੀ ਤੌਰ ਤੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਹਟੇ, ਸਤਿਗੁਰ ਸਿੱਖ ਨਾਮ ਤਨ ਦੇ, ਨਾਮ ਗਿਆਨ ਹੈ ਨਾ, ਸਤਿਗੁਰੂ ਸਿੱਖ ਨੂੰ ਇੱਕ ਬਹੁਤ ਵੱਡੇ ਪਦਾਰਥ ਨਾਲ, ਨਾਮ ਨਾਲ, ਗਿਆਨ ਨਾਲ, ਅਕਾਲ ਪੁਰਖ ਦੇ ਨਾਲ ਅਭੇਦਤਾ ਉਹ ਮਾਰਗ ਦੱਸਦੇ ਨੇ, ਗਿਆਨ ਤਨ ਦੇ ਗੁਰ ਕਾ ਸਿੱਖ ਵਡਭਾਗੀ, ਕਿਉਂਕਿ ਗੁਰੂ ਦਾ ਸਿੱਖ ਉਹਦੇ ਨਾਲ ਵਡਭਾਗੀ ਹੋ ਜਾਂਦਾ, ਕਿਉਂਕਿ ਉਹਨੂੰ ਰੋਸ਼ਨੀ ਮਿਲ ਜਾਂਦੀ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰ, ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਹ ਸਤਿਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ। ਸੋ ਇਸੇ ਕਰਕੇ ਵਿਚਾਰ ਨੂੰ ਅਮਲ ਦੇ ਵਿੱਚ ਢਾਲਣਾ ਹੈ ਤੇ ਉਹੀ ਸਾਡੀ ਜਿਹੜੀ ਸਾਡੀ ਡੈਸਟਨੀ, ਸਾਡਾ ਮੁਕੱਦਰ ਉਸ ਤੇ ਹੀ ਨਿਰਭਰ ਹੈ। ਕਿਉਂਕਿ ਅਸੀਂ ਜਿਹੋ ਜਿਹੀ ਸੁਸਾਇਟੀ, ਜਿਹੋ ਜਿਹਾ ਕਰਮ, ਜਿਹੋ ਜਿਹੀ ਸੁਸਾਇਟੀ ਚ ਵਿਚਰਾਂਗੇ, ਜਿਹੋ ਜਿਹੀ ਸੰਗਤ ਮਿਲੇਗੀ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਜਿਸ ਨੂੰ ਚੰਗੀ ਸੰਗਤ ਮਿਲ ਗਈ ਉਸ ਦੀ ਬਿਰਤੀ ਜਿਹੜੀ ਆ ਉਹ ਚੰਗੇ ਪਾਸੇ ਲੱਗ ਜਾਂਦੀ ਆ, ਉਸ ਇਨਵਾਇਰਮੈਂਟ ਦੇ ਵਿੱਚ ਇੱਕ ਚੰਗੇ ਰਾਹ ਤੇ ਤੁਰ ਪੈਂਦਾ ਹੈ। ਮਾਹੌਲ ਜਿਹੜਾ ਹੈ ਨਾ, ਉਹੀ ਮਨੁੱਖ ਨੂੰ ਇਨਵਾਇਰਮੈਂਟ ਜਿਹੜਾ ਹੈ ਉਹ ਮਨੁੱਖ ਨੂੰ ਜੇ ਜੀਵਨ ਨੂੰ ਦਸ਼ਾ ਦਿੰਦਾ ਹੈ, ਭਾਵੇਂ ਉਹ

0: ਜਾਂ ਕਹਾਣੀਆਂ ਨੇ ਕਿਉਂ? ਕਿਉਂਕਿ ਅਮਲੀ ਜੀਵਨ ਦੇ ਵਿੱਚ ਉਹ ਵਿਚਰਿਆ ਹੀ ਨਹੀਂ, ਉਹ ਸੰਸਾਰ ਦੇ ਵਿੱਚ ਵਿਚਰ ਕੇ, ਪਰਿਵਾਰ ਦੇ ਵਿੱਚ ਵਿਚਰ ਕੇ ਉਸ ਮਾਰਗ ਦੀ ਸਮਝ ਹੀ ਉਹਨਾਂ ਨੂੰ ਨਹੀਂ ਆਈ। ਤੇ ਜਦੋਂ ਵੀ ਉਹਨਾਂ ਨੂੰ ਉਹਨਾਂ ਦੇ, ਕਿਉਂਕਿ ਅਮਲੀ ਤੌਰ ਤੇ ਟ੍ਰੇਨਡ ਨਹੀਂ ਸੀ, ਗਿਆਨ ਕਿੰਨਾ ਵੀ ਹੋਵੇ, ਜਦੋਂ ਵੀ ਛੋਟੀ ਜਿਹੀ ਮਾੜੀ ਮੋਟੀ ਜਿਹੜੀ ਉਹਨਾਂ ਨੂੰ ਕੋਈ ਵਾਸ਼ਨਾ ਦਾ ਕੋਈ ਇਸ ਤਰ੍ਹਾਂ ਦਾ ਹਮਲਾ ਹੁੰਦਾ ਸੀ, ਉਹਨਾਂ ਦਾ ਇਮਾਨ ਡੋਲ ਜਾਂਦਾ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਸਾਡੇ ਸਾਡੇ ਬਹੁਤ ਵੱਡੇ ਵੱਡੇ ਜਿਹੜੇ ਕਹਿਣ ਵਾਲੇ ਆਪਣੇ ਆਪ ਨੂੰ ਵੱਡੇ ਨੇਤਾ ਕਹਿੰਦੇ ਆ, ਲੀਡਰ ਕਹਿੰਦੇ ਆ, ਗਿਆਨੀ ਕਹਿੰਦੇ ਆ, ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਸ ਤਰ੍ਹਾਂ ਆਪਾਂ ਅੱਜ ਕੱਲ੍ਹ ਦੀਆਂ ਦੇਖ ਰਹੇ ਹਾਂ ਕਹਾਣੀਆਂ, ਉਹਨਾਂ ਨਾਲ ਵੀ ਇਹੀ ਚੀਜ਼ ਹੈ। ਕਿਉਂਕਿ ਸੰਗਤ ਮਾੜੀ ਮਿਲੀ, ਸੋਚ ਮਾੜੀ ਹੀ ਰਹੀ ਗੁਰੂ ਦੇ ਕੇਵਲ, ਕਿਉਂਕਿ ਹੁਣ ਉਹਨਾਂ ਨੇ ਆਪ ਕੋਈ ਕਹਿੰਦਾ ਹੋਵੇ ਕਿ ਮੈਂ ਜੀ ਅੰਮ੍ਰਿਤਧਾਰੀ ਹਾਂ, ਮੈਂ ਪੰਜ ਬਾਣੀਆਂ ਦਾ ਪਾਠ ਕਰਦਾ, ਭਾਈ ਤੇਰੇ ਪੰਜ ਬਾਣੀਆਂ ਦੇ ਪਾਠ ਕਰਨ ਨੂੰ ਕੀ ਕਰੀਏ, ਜੇ ਤੂੰ ਕਿਰਦਾਰ ਦੇ ਪੱਖੋਂ ਹੀ ਠੀਕ ਨਹੀਂ। ਗੁਰਬਾਣੀ ਦੇ ਵਿੱਚ ਆਪ ਸਵਾਰੋ ਮੈਂ ਮਿਲੋ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਮਨ ਜੀਤੇ ਜਗ ਜੀਤ। ਸਾਡੇ ਇਤਿਹਾਸ ਦੇ ਵਿੱਚ ਵੱਡੇ ਵੱਡੇ ਸਾਡੇ ਨਾਇਕ ਹੋਏ ਨੇ, ਅਸੀਂ ਮਿਸਾਲਾਂ ਦਿੰਦੇ ਹਾਂ। ਸਾਡੇ ਹਰੀ ਸਿੰਘ ਨਲਵਾ ਜੀ ਦੀ, ਕਿ ਉਹਨਾਂ ਦੇ ਕੋਲ ਵੀ ਇੱਕ ਵਾਰ ਇੱਕ ਅਫਗਾਨੀ ਔਰਤ ਆਈ ਤੇ ਉਹਨਾਂ ਨੂੰ ਕਹਿਣ ਲੱਗੀ, ਮੈਨੂੰ ਤੁਹਾਡੇ ਵਰਗਾ ਪੁੱਤ ਚਾਹੀਦਾ। ਜਦੋਂ ਉਹਨਾਂ ਨੇ ਕਿਹਾ ਬੀਬੀ ਚਲੀ ਜਾ, ਤੇ ਅੱਗੋਂ ਕਹਿਣ ਲੱਗੀ, ਮੈਂ ਸੋਚਿਆ ਕਿ ਗੁਰੂ ਨਾਨਕ ਦੇ ਘਰ ਤੋਂ ਮੈਨੂੰ ਪਤਾ ਇੱਥੋਂ ਕੋਈ ਖਾਲੀ ਨਹੀਂ ਜਾਂਦਾ, ਤੁਸੀਂ ਮੈਨੂੰ ਖਾਲੀ ਕਿਵੇਂ ਮੋੜੋਗੇ? ਇਮਤਿਹਾਨ ਚ ਪਾ ਦਿੱਤਾ ਗੁਰੂ ਕੇ ਸਿੱਖ ਨੂੰ, ਤੇ ਉਹ ਗੁਰੂ ਦੇ ਸਿੱਖ ਦਾ ਐਕਸ਼ਨ ਦੇਖੋ ਕੀ ਹੈ। ਉਹਨਾਂ ਨੇ ਕਿਹਾ, ਮੇਰੇ ਵਰਗਾ ਤੇ ਮੈਂ ਹੀ ਹੋ ਸਕਦਾ, ਚੱਲ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤ। ਇਹ ਕਿਰਦਾਰ ਦੇ ਮਾਲਕ ਸਾਡੇ ਵੱਡੇ ਵੱਡੇ ਹੋਏ ਨੇ, ਸਾਨੂੰ ਵੀ ਆਪਣੇ ਅੰਦਰ ਨਿਗਾਹ ਮਾਰਨ ਦੀ ਲੋੜ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਸੱਚੇ ਸਬੂਤ ਹਾਂ ਕਿ ਨਹੀਂ ਹਾਂ, ਪੁੱਤਰ ਹਾਂ ਕਿ ਕਪੁੱਤਰ ਹਾਂ। ਕਿਉਂਕਿ ਸਾਡੀ ਜਿਹੜੀ ਆਈਡੈਂਟੀ ਹੈ ਉਹ ਸਾਰੀ ਦੀ ਸਾਰੀ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

एक बार फिर थोड़ी सेवा दे विच हाजिर हाँ। प्रोग्राम दे पहले हिस्से दे विच शब्द श्रवण कर रहे सो। मन हाली किरसाणी करनी शर्म पानी तनखी, नाम बीज संतोख सुहागा रख गरीबी वेश। बाबा माया साथ ना हुई, इन माया जग मोहया बिरला बुझे कोई, रहा पाओ अज आपां विचार करना चाहते हाँ। गुरमत मुताबक पाप अते पुन की हन, क्योंकि गुरबाणी सानू जिस तरह दे मार्ग ते तुरन लई मार्गदर्शन कर दिए, उहदे विच इन्हां चीज़ां की कोई इंपॉर्टेंस नहीं। गुरु अंगद पातशाह फरमाउंदे ने, कथा कहानी बेदी आणी, पाप पुन बीचार, देते लैणा लै लै देणा, नरक सुरग अवतार, उत्तम मध्यम जाति जिनसी परम पवै संसार। ये भारतीय परंपरा वेद अते उन्हां दे नाल जुड़े हुए जिहड़े संस्कार ने, जिहड़ियां पुस्तकां ने, उन्हां दा जिक्र करते ने। ते अगे फिर गुरु नानक पातशाह दी बाणी दा जिक्र करते ने, अमृत बाणी तत् वखाणी, ज्ञान ध्यान विच आई, गुरमुख आखी गुरमुख जाति, सुरती कर्म त्याई, हुक्म साज हुक्मै विच रखै, हुक्मै अंदर वेखै, नानक अगों होमै टूटै, ताँ को लिखिए लिखे। एक जीवन दे प्रति एक दूसरा ही वक्रा ही एक पॉजिटिव एक यानी कि एक सकारात्मक दृष्टिकोण पेश करते ने, ते ये दसते ने कि भाई जड़े उपरातन विचारधारा है उसने लोगों नू पाप पुन कर्म कांड नरक सुरग दी आवागौन दी इस परम जाल दे विच फसा के दूसरे पासे ला दिता है। जिंदगी दे जड़ा पॉजिटिव सकारात्मक पहलू सी उसनों निखार एक पासे कर दिता, ते ओ दे नाल की होया कि उसने मनुख दे जीवन जीवन दे जिहड़ा असल मनोरथ है उस तो ओनू दूर कर दिता। असी उस विचारधारा तो की लै लिया, जे कोई पाप करदा है तां उस नूं नरक मिलेगा, फिर नरक दी कहो जी घिनौनी डरावनी तस्वीर है वह भी पेश की हुई है। ते जदों असीं गुरमत की व्याख्या करते हाँ, असीं गरड़ पुराण के मुताबिक उस दा भी जिहड़ा सरूप आ बयान करन दी कोशिश करते हाँ, गुरमत दे विच उस नूं लैंदे हाँ। ते जे कोई पुन करेगा उहनूं स्वर्ग मिलेगा। गुरमत ने इहो जिहा लारा नहीं लाया, ना ही गुरमत ने यह गल कही आ कि फलाने समय जिस तरह कि आपां पछमी धर्मां च देखते हाँ, फलाने महीने इन्ने पाठ करोगे तां उसका 72 गुना 73 गुना 100 गुना ज्यादा सवाब मिलेगा। वर ते श्राप सुआब या एहो जे किसे पुन पाप दी व्याख्या, पुन पाप दा लारा गुरु नानक पातशाह ने नहीं लाया, ते ना ही गुरु नानक पातशाह मनुख नू किसे अगले जहान दे विच जाके इन्हां चीजां दा लाहा लैण दी कोई वकालत करते ने। गुरमत तां सिद्धा कहिंदी है
ਅੱਗੇ ਤਾਂ ਤੇ ਪਤਾ ਹੀ ਨਹੀਂ ਕਿਸੇ ਨੂੰ। ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀਏ, ਇੱਕ ਵੀ ਹੱਸਣ ਪਾਏ, ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮਾਈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਇੱਕ ਇਸ ਸਰੀਰ ਨੂੰ ਇੱਥੇ ਹੀ ਸਾੜ ਦਿੰਦੇ ਆ, ਇੱਕ ਇਸ ਨੂੰ ਦਫਨਾ ਦਿੰਦੇ ਆ, ਕੋਈ ਅਗਨ ਭੇਟ ਕਰਦਾ ਹੈ, ਕੋਈ ਸਪੁਰਦੇ ਖਾਕ ਕਰਦਾ ਹੈ, ਕੋਈ ਪਾਣੀ ਸੁੱਟ ਦਿੰਦਾ ਹੈ, ਪਾਉ ਸਪੁਰਦੇ ਆਪ ਕਰ ਦਿੰਦਾ ਹੈ, ਅਗਨ ਅਸੀਂ ਜਲ ਭੇਟ ਕਰ, ਜਲ ਪ੍ਰਵਾਹ ਕਰ, ਤੇ ਕੋਈ ਇਸ ਨੂੰ ਕਿਸੇ ਉੱਚੀ ਥਾਂ ਤੇ ਕਿਸੇ ਖੂਹ ਦੇ ਵਿੱਚ ਜਾਂ ਕਿਤੇ ਹੋਰ ਦਰਖਤਾਂ ਤੇ ਲਟਕਾ ਦਿੰਦਾ ਹੈ, ਆਪਣੇ ਆਪਣੇ ਅਕੀਦੇ ਮੁਤਾਬਕ ਕਿ ਇਸ ਨੂੰ ਕਾਂ ਕਿੱਦਾਂ ਵਗੈਰਾ ਖਾ ਦੇ। ਤੇ ਕਈ ਜੰਗਲਾਂ ਚ ਜਾਂ ਕਿਤੇ ਉਹੋ ਜਿਹੀ ਥਾਂ ਤੇ ਲਾਵਾਰਸ ਹੁੰਦੇ ਆ ਜਿਹਨਾਂ ਨੂੰ ਜੰਗਲੀ ਜਾਨਵਰ ਕੁੱਤੇ ਵਗੈਰਾ ਇਹ ਖਾ ਜਾਂਦੇ ਆ। ਭਾਵ ਸਰੀਰ ਜਿਹੜਾ ਹੈ, ਜਿਹੜਾ ਇਹ ਪੰਜ ਭੂਤਕ ਸਰੀਰ ਹੈ, ਇਸ ਦਾ ਸਾਡੀ ਆਤਮਾ ਨਾਲ, ਸਾਡੀ ਗੁਰਬਾਣੀ ਨੇ ਇਸਨੂੰ ਆਤਮਾ ਆਤਮਾ ਆਤਮ ਨਾਲ ਜੋੜਿਆ, ਸੈਲਫ ਨਾਲ, ਸਾਡੀ ਜਿਹੜੀ ਜਿਸਨੂੰ ਜੋਤ ਕਹਿੰਦੇ ਆ, ਜੋਤੀ ਜੋਤ ਰਲੀ, ਉਹਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ, ਕਿਉਂਕਿ ਉਹ ਜਿਹੜੀ ਜੇ ਕੋਈ ਆਤਮਾ ਹੈਗੀ ਆ, ਉਹ ਪੰਜ ਤੱਤਾਂ ਤੋਂ, ਪੰਜ ਭੂਤਕ ਸਰੀਰ ਤੋਂ ਪਰੇ ਆ, ਜਿਸ ਤੇ ਅਗਨੀ, ਪਾਣੀ, ਜਲ, ਕਿਸੇ ਹੋਰ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ। ਸੋ ਇਸ ਕਰਕੇ ਉਸਨੂੰ ਕਸ਼ਟ ਦੇ ਕੇ, ਉਸਨੂੰ ਸਜ਼ਾ ਦੇ ਕੇ, ਕੋਈ ਇਹੋ ਜਿਹਾ ਜਿਹੜਾ ਬਣਾਇਆ ਗਿਆ ਕਾਲਪਨਿਕ ਸਜ਼ਾਵਾਂ ਜਾਂ ਕਾਲਪਨਿਕ ਐਸ਼ੋ ਆਰਾਮ ਦਾ ਜ਼ਰੀਆ ਦੱਸਿਆ ਗਿਆ ਹੈ, ਇਹਨਾਂ ਦਾ ਕੋਈ ਵਜੂਦ ਨਹੀਂ ਆ। ਉਂਝ ਵੀ ਆਪਾਂ ਕੱਲ੍ਹ ਦੇ ਪਰਸੋਂ ਦੇ ਪ੍ਰੋਗਰਾਮ 'ਚ ਇਹ ਗੱਲ ਕੀਤੀ ਸੀ ਕਿ ਜਿਹੜਾ ਭਾਵੇਂ ਪੱਛਮੀ ਧਰਮਾਂ ਦੇ ਆਧਾਰ 'ਤੇ ਉਹਨਾਂ ਦੀ ਜਿਹੜੀ ਵਿਆਖਿਆ ਕੀਤੀ ਗਈ ਆ, ਗਲਤ ਵਿਆਖਿਆ ਕੀਤੀ ਗਈ ਆ, ਭਾਵੇਂ ਈਸਟਰਨ ਵਿਚਾਰਧਾਰਾ ਦੇ ਆਧਾਰ 'ਤੇ ਉਹਦੀ ਜਿਹੜੀ ਗਲਤ ਵਿਆਖਿਆ ਕੀਤੀ ਹੈ ਅਸਲ ਸਰੋਤਾਂ ਦੀ, ਉਸ ਦੇ ਮੁਤਾਬਕ ਜਿਹੜਾ ਕੋਈ ਸਵਰਗ ਹੈ ਜਾਂ ਬਹਿਸ਼ ਤੇ, ਉਹਦੇ ਵਿੱਚ ਕੀ ਪ੍ਰਾਪਤੀ ਹੋਣੀ ਆ, ਉਹਦੇ 'ਚ ਉਹ ਸਾਰੇ ਹੀ ਕੁਕਰਮ ਕਰਨ ਦੀ ਇਜਾਜ਼ਤ ਹੈ। ਹੂਰਾਂ ਮਿਲਣਗੀਆਂ, ਅਪਸਰਾਵਾਂ ਮਿਲਣਗੀਆਂ, ਸ਼ਰਾਬ ਮਿਲੇਗੀ, ਯਾਨੀ ਕਿ ਇਸ ਦਾ ਮਤਲਬ ਆ ਕਿ ਇਸ ਦੁਨੀਆਂ ਦੇ ਵਿੱਚ ਇਹ ਸਾਰਾ ਕੁਛ ਤੁਸੀਂ ਆਪਣੇ ਨਫਸ ਤੇ ਕੰਟਰੋਲ ਕਰ ਲਓ, ਆਪਣੇ ਜਿਹੜੀਆਂ ਚੀਜ਼ਾਂ ਇੱਥੇ ਤਿਆਗਣੀਆਂ ਨੇ ਉੱਥੇ ਪ੍ਰਾਪਤ ਕਰਨੀਆਂ ਨੇ, ਫਿਰ ਇਖਲਾਕ ਕਿਸ ਚੀਜ਼ ਦਾ ਨਾਂ ਹੈ। ਯਾਨੀ ਉਹ ਸਾਰਾ ਹੀ ਜਿਹੜਾ ਜਿਸ ਨੂੰ ਗੈਰ ਅਖਲਾਕੀ ਕੰਮ ਇੱਥੇ ਕਹਿੰਦੇ ਆ, ਉਹ ਸਾਰਾ ਉੱਥੇ ਹੋਏਗਾ। ਗੁਰਬਾਣੀ ਇਸ ਤਰ੍ਹਾਂ ਨਹੀਂ ਮੰਨਦੀ। ਗੁਰਮਤ ਦੇ ਅਨੁਸਾਰ ਆਪਾਂ ਉਂਝ ਵੀ ਜਿਹੜੇ ਕੋਈ ਸੂਫੀਆਨਾ ਸੋਚ ਰੱਖਣ ਵਾਲੇ ਲੋਕ ਨੇ, ਜਿਹੜੇ ਕਈ ਵਾਰੀ ਇਸ ਵਾਸਤਵਿਕਤਾ ਨੂੰ ਬਿਆਨ ਕਰਦੇ ਨੇ, ਜਿਸ ਤਰ੍ਹਾਂ ਅਮਲ ਸਬੰਧੀ ਹੈ ਜ਼ਿੰਦਗੀ, ਜੰਨਤ ਵੀ ਜਹਨਮ ਵੀ, ਇਹ ਖਾਕੀ ਆਪਣੀ ਫਿਤਰਤ ਮੈਂ ਨਾ ਨੂਰੀ ਹੈ ਨਾ ਮਾਰੀ, ਅਮਲ ਇੱਥੇ ਕਰਮ ਦੀ ਗੱਲ ਹੈ, ਪਾਪ ਪੁੰਨ ਦੀ ਨਹੀਂ ਆ। ਤੁਹਾਡੇ ਕਰਮ ਚੰਗੇ ਨੇ, ਤੁਸੀਂ ਆਪਣੇ ਇੱਥੇ ਹੀ ਚੰਗੇ ਅਮਾਲ ਦੇ ਕਰਕੇ, ਚੰਗੇ ਕਰਮਾਂ ਦੇ ਕਰਕੇ ਸਵਰਗ ਦੇ ਵਿੱਚ ਵੱਸ ਰਹੇ ਹੋ। ਸਵਰਗ ਕੀ ਹੈ? ਬਾਣੀ ਨੇ ਉਸਦਾ ਵਿਖਿਆਨ ਕੀਤਾ ਹੈ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ, ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਇੱਥੇ ਹੀ ਜਿੱਥੇ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੈ, ਉਹ ਬੈਕੁੰਠ ਹੈ, ਉਹ ਸਵਰਗ ਹੈ। ਭਾਵ ਚੰਗੇ ਅਮਲਾਂ ਨਾਲ ਚੰਗਾ ਜੀਵਨ, ਚੰਗਾ ਵਾਤਾਵਰਣ ਬਣਦਾ ਹੈ, ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਹੈ, ਤੁਹਾਡਾ ਮਾਹੌਲ ਵੀ ਤੁਹਾਡੇ ਨਾਲ ਹੈ, ਇਹ ਤੁਹਾਡਾ ਸਵਰਗ ਦਾ ਜੀਵਨ ਹੈ। ਕਿਉਂਕਿ ਜੇ ਤੁਸੀਂ ਪੀਸ ਆਫ ਮਾਇੰਡ ਨਾਲ ਜੀ ਰਹੇ ਹੋ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲ ਰਹੀ ਹੈ,
ਮਰਨ ਤੋਂ ਬਾਅਦ ਦੀ ਗੱਲ ਨਹੀਂ ਕਰਿਆ ਇਸ ਜੀਵਨ ਦੇ ਵਿੱਚ, ਕਿਉਂਕਿ ਗੁਰਮਤ ਨੇ ਜੇ ਮੁਕਤੀ ਦੀ ਵੀ ਗੱਲ ਕੀਤੀ ਹੈ ਤਾਂ ਜੀਵਨ ਮੁਕਤ ਕੀਤੀ ਹੈ ਇਸੇ ਜੀਵਨ ਚ। ਮਰੇ ਹੋਏ ਜੇ ਮੁਕਤ ਦੇਗਾ, ਮੁਕਤ ਨਾ ਜਾਣੇ ਕੋਈ, ਇਹ ਨਾਮਦੇਵ ਜੀ ਕਹਿ ਰਹੇ ਨੇ। ਭਗਤ ਬੈਣੀ ਜੀ ਕਹਿੰਦੇ ਨੇ, ਬੈਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ, ਭਾਵੇਂ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਵੀ ਜਦੋਂ ਆਪਾਂ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ ਨਾ, ਉਸ ਤਰ੍ਹਾਂ ਇਹ ਤੇ ਪੰਕਤੀ ਯਾਦ ਹੀ ਹੋਣੀ ਆ, ਪ੍ਰਾਪਤੀ ਆ ਗਿਆ ਆਤਮ ਹਤਾਵੈ ਜੀਵਨ ਮੁਕਤ ਸਉ ਕਹਾ। ਜੀਵਨ ਮੁਕਤ ਚਾਹੀਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਆ, ਉਹ ਵੀ ਸਾਨੂੰ ਇਹੀ ਗੱਲ ਸਮਝਾ ਰਹੇ ਆ ਕਿ ਜਿਸ ਨੇ ਹਰ ਇੱਕ ਸੋਗ ਤੇ ਰਹੇ ਨਿਆਰਾ, ਉਹੀ ਵਿਅਕਤੀ ਜਿਹੜਾ ਉਹ ਜੀਵਨ ਮੁਕਤ ਹੈ। ਸੋ ਗੁਰਮਤ ਦੇ ਮੁਤਾਬਕ ਚੰਗਾ ਅਮਲ ਜਿਹੜੇ ਨੇ, ਅਮਾਲ ਚੰਗੇ ਨੇ, ਕਰਮ ਚੰਗੇ ਨੇ, ਅਸੀਂ ਸਵਰਗ ਵਿੱਚ ਆ। ਕਰਮ ਮਾੜੇ ਨੇ, ਅਸੀਂ ਨਰਕ ਭੋਗਦੇ ਹਾਂ, ਕਿਉਂਕਿ ਮਾੜੇ ਕਰਮਾਂ ਕਰਕੇ ਅਸੀਂ ਆਪਣੇ ਆਸ ਪਾਸ ਇਹੋ ਜਿਹਾ ਜੰਜਾਲ ਪਸਾਰ ਲੈਂਦੇ ਹਾਂ ਕਿ ਜਿਸ ਦੇ ਕਰਕੇ ਅਸੀਂ ਉਹੋ ਜਿਹੀ ਮਾੜੀ ਜ਼ਿੰਦਗੀ ਭੋਗਣੀ ਸ਼ੁਰੂ ਕਰਦੇ ਹਾਂ ਜਿਸ ਦਾ ਅਸੀਂ, ਯਾਨੀ ਕਿ ਅਸੀਂ ਕਿਆਸ ਵੀ ਨਹੀਂ ਕਰ ਸਕਦੇ, ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਉਹ ਹਾਲਾਤ ਇਹੋ ਜਿਹੇ ਬਣ ਜਾਂਦੇ ਆ। ਇਸੇ ਤਰ੍ਹਾਂ ਜਦੋਂ ਅਸੀਂ ਕੁਛ ਚੰਗੇ ਵਾਤਾਵਰਣ ਦੇ ਵਿੱਚ ਜੀ ਰਹੇ ਹੁੰਦੇ ਹਾਂ, ਜਿਸ ਤਰ੍ਹਾਂ ਕਿ ਗੁਰਬਾਣੀ ਅਨੁਸਾਰ ਚੰਗੇ ਅਮਲ ਕਰ ਰਹੇ ਹੁੰਦੇ ਆ, ਤੇ ਅਸੀਂ ਜਦੋਂ ਚੰਗਾ ਮਾੜਾ ਕੁਛ ਹੋ ਰਿਹਾ ਹੁੰਦਾ ਤਾਂ ਅਸੀਂ ਮਾੜੇ ਵਾਤਾਵਰਣ ਦੇ ਵਿੱਚ, ਜਿਸ ਤਰ੍ਹਾਂ ਕਿ ਬਾਣੀ ਸਾਨੂੰ ਬਾਰ ਬਾਰ ਹਰ ਸਟੇਜ ਤੇ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਨ ਦੀ ਗੱਲ ਕਰਦੀ ਹੈ, ਉਦਮੀ ਜੀਵਨ ਜਿਉਣ ਦੀ ਗੱਲ ਕਰਦੀ ਹੈ, ਆਪਣੀ ਨੇਕ ਕਮਾਈ ਦਾ ਵਸੀਲਾ ਬਣਾ ਕੇ ਇਸ ਜੀਵਨ ਨੂੰ ਉਦਮੀ ਤੌਰ ਤੇ ਜੀਵਨ ਜਿਉਣ ਦੀ ਗੱਲ ਕਰਦੀ ਹੈ। ਨਾਨਕ ਸਤਿਗੁਰ ਭੇਟੇ ਪੂਰੀ ਹੋਵੇ ਜੁਗਤ, ਹਸਨਦਿਆਂ ਖਿਲ

ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ।

0: ਸਰੀ ਇਹ ਰਾਗ ਹੈ ਤੇ ਮੈਂ ਅਕਸਰ ਇਹ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਆਪਾਂ ਪਾਠ ਕਰਨਾ ਹੈ ਜਿਵੇਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਤਦਾ ਸਰੀ ਵੱਖਰਾ ਪੜ੍ਹਨਾ ਮਹੱਲਾ ਚੌਥਾ ਰਾਗ ਵੱਖਰਾ ਹੈ ਸਰੂਪ ਵੱਖਰਾ ਹੈ ਇਸ ਦੀ ਵਣਗੀ ਆਪ ਜੀ ਨੂੰ ਬਹੁਤ ਵਾਰੀ ਬਾਣੀ ਵਿੱਚੋਂ ਮਿਲੇਗੀ ਤੇ ਲੰਗ ਘਰ ਦੂਜਾ ਮਹੱਲਾ ਪੰਜਵਾਂ ਆਪਣੇ ਆਪ ਵੱਖਰਾ ਹੋ ਗਿਆ ਨਾ ਤਲੰਗ ਰਾਗ ਵਿੱਚ ਆ ਗਿਆ ਘਰ ਦੂਜਾ ਤੇ ਫਿਰ ਆਇਆ ਮਹੱਲਾ ਪੰਜਵਾਂ ਹੁਣ ਤਲੰਗ ਰਾਗ ਆਪਣੇ ਆਪ ਵੱਖਰਾ ਜਦੋਂ ਵੀ ਪਾਠ ਕਰੋ ਇਹ ਸਾਰੀ ਬਾਣੀ ਦਾ ਪਾਠ ਕਰਦਿਆਂ ਧਿਆਨ ਰੱਖਣਾ ਹੈ ਰਾਗ ਵੱਖਰਾ ਪੜ੍ਹਨਾ ਹੈ ਤੇ ਮਹੱਲਾ ਸ਼ਬਦ ਵੱਖਰਾ ਪੜ੍ਹਨਾ ਥੋੜ੍ਹਾ ਜਿਹਾ ਇਹਨੂੰ ਕਹਿੰਦੇ ਨੇ ਜੰਬਕ ਛੋਟਾ ਜਿਹਾ ਵਿਸ਼ਰਾਮ ਤਨਾਸਰੀ ਮਹੱਲਾ ਚੌਥਾ ਤਨਾਸਰੀ ਰਾਗ ਹੈ ਮਹੱਲਾ ਚੌਥਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ ਘਰ ਪਹਿਲਾ ਬਾਣੀ ਰਾਗਾਂ ਵਿੱਚ ਹੈ ਸਤਾਰਵੇਂ ਘਰ ਤੱਕ ਬਾਣੀ ਨੂੰ ਗਾਉਣ ਦੀ ਹਦਾਇਤ ਕੀਤੀ ਹੈ ਤੇ ਵਿਦਵਾਨ ਸੱਜਣ ਕਹਿੰਦੇ ਨੇ ਘਰ ਦਾ ਸੰਬੰਧ ਤਾਲ ਨਾਲ ਹੈ ਤਾਲ ਨਾਲ ਗਾਉਣ ਵਾਲਿਆਂ ਨੂੰ ਹਦਾਇਤ ਹੈ ਕਿ ਇਸ ਸ਼ਬਦ ਦਾ ਗਾਇਨ ਘਰ ਪਹਿਲੇ ਦੇ ਵਿੱਚ ਕਰਨਾ ਚੌਪਦੇ ਚੌਪਦੇ ਤੋਂ ਭਾਵ ਹੈ ਇਸ ਸ਼ਬਦ ਦੇ ਅੰਦਰ ਚਾਰ ਪਦੇ ਹਨ ਅੱਗੇ ਮੰਗਲਾ ਚਰਨ ਹੈ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਸੰਖੇਪ ਰੂਪ ਵਿੱਚ ਵਾਹਿਗੁਰੂ ਪਰਮਾਤਮਾ ਇੱਕ ਹੈ ਸਰਵ ਵਿਆਪਕ ਹੈ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਐਸੇ ਗੁਣਾਂ ਵਾਲਾ ਵਾਹਿਗੁਰੂ ਜੀ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ
1: ਜੋ ਹਰ ਸੇਵ ਹੈ ਸੰਤ ਭਗਤ ਤਿੰਨ ਕੇ ਸਭ ਪਾਪ ਨਿਵਾਰੀ
0: ਧਿਆਨ ਦੇਵਿਓ ਇੱਥੇ ਸੰਤ ਤੇ ਭਗਤ ਵਰਤਿਆ ਤੇ ਨਾਲ ਵਰਤਿਆ ਜਿਹੜੇ ਵੀ ਰੱਬ ਨੂੰ ਸੇਵਦੇ ਨੇ ਰੱਬ ਦਾ ਸਿਮਰਨ ਕਰਦੇ ਨੇ ਰੱਬ ਉਹਨਾਂ ਦੇ ਸਾਰੇ ਪਾਪ ਨਿਵਾਰ ਦਿੰਦਾ ਹੁਣ ਆਪਾਂ ਤਾਂ ਸੰਸਾਰੀ ਲੋਕਾਂ ਨਾਲ ਪੜ੍ਹਦੇ ਹਾਂ ਵੀ ਸੰਸਾਰੀ ਲੋਕ ਪਾਪ ਕਰਦੇ ਨੇ ਜਿਹੜੇ ਨਾਮ ਜਪਦੇ ਨੇ ਗਣਕਾ ਵਰਗੇ ਅਜ਼ਾਮਲ ਵਰਗੇ ਰੱਬ ਉਹਨਾਂ ਦੇ ਪਾਪ ਧੋ ਦਿੰਦਾ ਨਾਮ ਦੇ ਰਾਹੀਂ ਚੰਗੀ ਸੰਗਤ ਬਖਸ਼ਿਸ਼ ਕਰਕੇ ਰੱਬ ਉਹਨਾਂ ਦੇ ਪਾਪ ਧੋ ਦਿੰਦਾ ਪਰ ਇੱਥੇ ਆਇਆ ਹੈ ਜੋ ਹਰ ਸੇਵੈ ਸੰਤ ਭਗਤ ਤਿੰਨ ਕੇ ਸਭ ਪਾਪ ਨਿਵਾਰੀ ਜੋ ਸੇਵੈ ਹੁਣ ਜੋ ਸੇਵੈ ਦੇ ਵਿੱਚ ਕੰਡੀਸ਼ਨ ਨਹੀਂ ਕਿ ਬ੍ਰਾਹਮਣ ਜਪ ਸਕਦਾ ਹੈ ਖੱਤਰੀ ਜਪ ਸਕਦਾ ਹੈ ਵੈਸ਼ ਜਪ ਸਕਦਾ ਸ਼ੂਦਰ ਨਹੀਂ ਜਪ ਸਕਦਾ ਨਹੀਂ ਜੋ ਉਹਦੇ ਵਿੱਚ ਤਾਂ ਸਾਰੇ ਆ ਜਾਣਗੇ ਨਾ ਜੋ ਜਿਹੜਾ ਵੀ ਭਾਵੇਂ ਉਹ ਖੱਤਰੀ ਹੋਵੇ ਭਾਵੇਂ ਬਾਹਮਣ ਹੋਵੇ ਭਾਵੇਂ ਵੈਸ਼ ਹੋਵੇ ਤੇ ਭਾਵੇਂ ਸ਼ੂਦਰ ਹੋਵੇ ਜਿਹੜਾ ਵੀ ਸੇਵੇਗਾ ਹੁਣ ਸੇਵਨ ਤੋਂ ਭਾਵ ਕੀ ਹੈ ਸਿਮਰੇਗਾ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਸੇਵਿਆ ਮਹਾਰਾਜ ਆਖਦੇ ਨੇ ਜੋ ਹਰ ਸੇਵੈ ਜਿਹੜਾ ਵੀ ਹਰੀ ਦਾ ਸਿਮਰਨ ਕਰਦਾ ਹੁਣ ਆ ਗਿਆ ਸੰਤ ਭਗਤ ਸੰਤ ਦਾ ਵੀ ਤੱਤਾ ਮੁਕਤਾ ਤੇ ਭਗਤ ਦਾ ਵੀ ਤੱਤਾ ਮੁਕਤਾ ਜਿਸ ਦਾ ਭਾਵ ਹੈ ਬਹੁਵਚਨ ਸੰਤ ਵੀ ਬੜੇ ਹਨ ਭਗਤ ਵੀ ਬੜੇ ਹਨ ਇਹ ਅੱਖਰ ਬੜਿਆ ਨੇ ਆਪਣੇ ਨਾਮ ਨਾਲ ਲਾਇਆ ਹੋਇਆ ਪਰ ਭਗਤ ਬਣਨਾ ਤੇ ਸੰਤ ਬਣਨਾ ਜਿਹੜਾ ਨਾ ਇਹ ਬੜਾ ਔਖਾ ਹੈ ਹਾਂ ਦੁਨਿਆਵੀ ਸੰਤ ਭਗਤ ਬਣਨ ਵਾਸਤੇ ਕੋਈ ਵਿਸ਼ੇਸ਼ਤਾ ਨਹੀਂ ਕਰਨੀ ਪਵੇਗੀ ਕੇਵਲ ਪ੍ਰਚਾਰ ਦੀ ਲੋੜ ਹੈ, ਪਰ ਅੰਦਰੋਂ ਸੰਤ ਬਣਨ ਵਾਸਤੇ, ਭਗਤ ਬਣਨ ਵਾਸਤੇ ਬੜੀ ਮਿਹਨਤ ਕਰਨੀ ਪਵੇਗੀ, ਮੁਸ਼ਕਤ ਕਰਨੀ ਪਵੇਗੀ। ਐਵੇਂ ਨਹੀਂ ਆਖਿਆ ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਵ ਦੇ। ਮਹਾਰਾਜ ਆਖਦੇ ਨੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਸੰਤ ਬਣਨ ਵਾਸਤੇ ਸੰਤ ਵਾਲੇ ਗੁਣ ਆਪਣੇ ਅੰਦਰ ਪੈਦਾ ਕਰਨੇ ਪੈਣਗੇ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਬੜਾ ਔਖਾ ਹੈ। ਭਗਤ ਸਦਵਾਣਾ ਬੜਾ ਸੌਖਾ ਹੈ, ਪਰ ਮਹਾਰਾਜ ਕਹਿੰਦੇ ਨੇ ਜਿਹੜਾ ਰੱਬ ਦੇ ਭਗਤ ਬਣ ਜਾਂਦੇ ਨੇ, ਜਿਹੜੇ ਰੱਬ ਦੇ ਭਗਤ ਬਣ ਜਾਂਦੇ ਨੇ, ਜਿਹੜੇ ਰੱਬ ਨੂੰ ਭਾ ਜਾਂਦੇ ਨੇ, ਜਿਹੜੇ ਰੱਬ ਨੂੰ ਚੰਗੇ ਲੱਗਦੇ ਨੇ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹਨਾਂ ਦੇ ਸਾਰੇ ਪਾਪ ਵਾਹਿਗੁਰੂ ਪਰਮਾਤਮਾ ਨਿਵਾਰ ਦਿੰਦਾ, ਨਿਵਾਰਨ ਤੋਂ ਭਾਵ ਦੂਰ ਕਰ ਦਿੰਦਾ, ਉਹਨਾਂ ਦੇ ਸਾਰੇ ਪਾਪ ਦੂਰ ਕਰ ਦਿੰਦਾ। ਕਿਹੜੇ ਪਾਪ? ਜਿਹੜੇ ਪਿਛਲੇ ਜਨਮ ਦੇ ਅੰਦਰ ਕੀਤੇ ਹੋਏ ਨੇ, ਜਿਹੜੇ ਪਿਛਲੇ ਜਨਮ ਦੇ ਅੰਦਰ ਕੀਤੇ ਹੋਏ ਨੇ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਅਖੀਰ ਵਿੱਚ ਇਸ ਅਵਸਥਾ ਵਿੱਚ ਸਨ ਕਿ ਉਹਨਾਂ ਨੂੰ ਆਪਣੇ ਕਿਰਿਆ ਦਾ ਪਤਾ ਵੀ ਨਹੀਂ ਸੀ ਲੱਗਦਾ, ਪਰ ਸੇਵਕਾਂ ਨੇ ਪੁੱਛਿਆ, ਕਹਿਣ ਲੱਗੇ ਭਾਈ ਪਿਛਲੇ ਕਰਮਾਂ ਦਾ ਲੇਖਾ ਜੋਖਾ ਨਿਬੜ ਰਿਹਾ ਹੈ, ਪਿਛਲੇ ਜਨਮਾਂ ਦਾ ਲੇਖਾ ਜੋਖਾ ਨਿਬੜ ਰਿਹਾ ਹੈ। ਮਹਾਰਾਜ ਨੇ ਇੱਥੇ ਗੱਲ ਕੀਤੀ, ਜਿਹੜੇ ਸੰਤ, ਜਿਹੜੇ ਭਗਤ ਵਾਹਿਗੁਰੂ ਪਰਮਾਤਮਾ ਨੂੰ ਸੇਵਦੇ ਨੇ, ਉਹਨਾਂ ਦੇ ਪਿਛਲੇ ਜਨਮਾਂ ਦੇ ਸਾਰੇ ਪਾਪ ਵਾਹਿਗੁਰੂ ਪਰਮਾਤਮਾ ਨਿਵਾਰ ਦਿੰਦਾ। ਇੱਕ ਗੱਲ ਚੇਤੇ ਰੱਖਣੀ, ਕੋਈ ਚੀਜ਼ ਨਾਲ ਨਹੀਂ ਜਾਵੇਗੀ, ਪਰ ਕੀਤਾ ਹੋਇਆ ਜਿਹੜਾ ਹੈ ਨਾ ਕਰਮ, ਭਾਵੇਂ ਉਹ ਚੰਗਾ ਤੇ ਭਾਵੇਂ ਮਾੜਾ, ਉਹ ਨਾਲ ਜਾਏਗਾ, ਉਹ ਨਾਲ ਜਾਏਗਾ। ਸਰੀਰ ਤਾਂ ਇੱਥੇ ਰਹਿ ਜਾਣਾ ਹੈ। ਚੰਗੇ ਕਰਮ, ਮਾੜੇ ਕਰਮ, ਇਹਨਾਂ ਬਾਰੇ ਆਪਾਂ ਪੜ੍ਹਦੇ ਹਾਂ ਨਾ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਰੋਰ, ਕਰਮੀ ਆਪੋ ਆਪਣੀ ਕਿ ਨੇੜੈ ਕਿ ਦੂਰ। ਵਾਹਿਗੁਰੂ ਪਰਮਾਤਮਾ ਦੇ ਜਿਹੜੇ ਭਗਤ, ਜਿਹੜੇ ਸੰਤ ਸਿਮਰਨ ਕਰਦੇ ਨੇ, ਵਾਹਿਗੁਰੂ ਉਹਨਾਂ ਦੇ ਪਿਛਲੇ ਜਨਮ ਦੇ ਸਾਰੇ ਪਾਪ ਨਿਵਾਰ ਦਿੰਦਾ ਹੈ, ਖਤਮ ਕਰ ਦਿੰਦਾ ਹੈ।
1: ਹਮ ਉਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੀ।
0: ਜਿਵੇਂ ਵਾਹਿਗੁਰੂ ਜੀ ਸਿਮਰਨ ਕਰਨ ਵਾਲੇ ਸੰਤਾਂ ਦੇ ਉੱਤੇ, ਭਗਤਾਂ ਦੇ ਉੱਤੇ ਤੁਸੀਂ ਕਿਰਪਾ ਕਰਦੇ ਹੋ, ਇਸੇ ਤਰ੍ਹਾਂ ਸਾਡੇ ਉੱਤੇ ਵੀ ਕਿਰਪਾ ਕਰੋ, ਸਾਡੇ ਉੱਤੇ ਵੀ ਕਿਰਪਾ ਕਰੋ। ਚੰਗੇ ਕੰਮ ਦੀ ਰੀਸ ਕਰਨੀ ਚਾਹੀਦੀ, ਮਾੜੇ ਤੋਂ ਬਚਣਾ ਚਾਹੀਦਾ, ਚੰਗੇ ਕਰਮ ਦੀ ਰੀਸ ਕਰਨੀ ਚਾਹੀਦੀ, ਮਾੜੇ ਤੋਂ ਬਚੀਏ ਜਿੰਨਾ ਵੀ ਹੋ ਸਕੇ। ਅੱਜ ਮੀਡੀਏ ਦੇ ਰਾਹੀਂ ਸਤਸੰਗਤ, ਮੈਂ ਬੇਨਤੀ ਕਰਾਂਗਾ, ਬੜਾ ਕੁਝ ਤੁਹਾਨੂੰ ਪੜ੍ਹਨ ਨੂੰ ਸੁਣਨ ਨੂੰ ਮਿਲੇਗਾ, ਪਰ ਬੜੀ ਵਿਚਾਰ ਕੇ ਜਿਹੜੀ ਗੱਲ ਤੁਹਾਡੇ ਮਨ ਨੂੰ ਆਪ ਠੀਕ ਲੱਗਦੀ ਹੈ, ਚੰਗੀ ਲੱਗਦੀ, ਉਹਦਾ ਤਾਂ ਪ੍ਰਚਾਰ ਕਰੋ, ਪਰ ਜਿਹੜੀ ਆਪਣੇ ਮਨ ਨੂੰ ਚੰਗੀ ਨਹੀਂ ਲੱਗਦੀ ਉਹਦਾ ਪ੍ਰਚਾਰ ਨਾ ਕਰੋ, ਉਹਦਾ ਪ੍ਰਚਾਰ ਨਾ ਕਰੋ। ਮੇਰੀ ਬੇਨਤੀ ਹੈ, ਹਮੇਸ਼ਾ ਮਹਾਰਾਜ ਆਖਦੇ ਨੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਇੱਥੇ ਮਹਾਰਾਜ ਆਖਦੇ ਨੇ ਤੇਰੇ ਭਗਤਾਂ ਉੱਤੇ ਕਿਰਪਾ ਹੋਗੀ, ਸੰਤਾਂ ਉੱਤੇ ਕਿਰਪਾ ਹੋਗੀ, ਉਹਨਾਂ ਨੇ ਨਾਮ ਜਪਿਆ ਤੇ ਪਿਛਲੇ ਜਨਮ ਦੇ ਪਾਪ ਤੁਸੀਂ ਜਿਹੜੇ ਸੀ ਉਹਨਾਂ ਦੇ ਨਿਵਾਰ ਦਿੱਤੇ। ਮਹਾਰਾਜ ਸਾਡੇ ਉੱਤੇ ਵੀ ਕਿਰਪਾ ਕਰੋ, ਉਹ ਸੰਗਤ ਜਿਹੜੀ ਤੁਹਾਨੂੰ ਪਿਆਰੀ ਹੈ। ਸਾਧ ਸੰਗਤ ਧੜਿਆਂ ਦੀ ਸੰਗਤ ਨੇ, ਮੈਂ ਫਿਰ ਬੇਨਤੀ ਕਰਾਂਗਾ, ਧੜਿਆਂ ਦੀ ਸੰਗਤ ਨੇ, ਜਿਹੜੀ ਰੱਬ ਨੂੰ ਸੰਗਤ ਪਿਆਰੀ ਹੈ। ਮਹਾਰਾਜ ਆਖਦੇ ਨੇ ਉੱਥੇ ਸਾਨੂੰ ਰੱਖ, ਉਹ ਸੰਗਤ ਸਾਨੂੰ ਦੇ, ਕਿਹੜੀ एक उत्तम पंथ सुनियो गुर संगत तह मिलंत जम त्रास मिटाई। उत्तम संगत उत्तम होवे गुण को तावे औगुण तो वह। उत्तम संगत केड़ी गुरु दी, उत्तम संगत वाहिगुरु दी। जदों तीर्थां दी गल कीती ते आख्या संगत मीत मिलाप पूरा नावनो, ते जदों पापां दी निवृत्ति करन दी गल कीती ते आख्या जपो आप भी एक बारी सारे महिमा साधो संग की, महिमा साधो संग की,
2: साधु संग की, महिमा साधु संग की।
0: सुनो मेरे मीता सुनो।

0: ਜਨਮਾਂ ਜਨਮਾਤਰਾਂ ਦਾ ਵਿਖ ਮੋਰਚਾ, ਮੋਰਚਾ ਕਹਿੰਦੇ ਨੇ ਜੰਗਾਲ ਨੂੰ, ਅੱਜ ਨੂੰ ਆਪਾਂ ਉੱਲੀ ਕਹਿ ਦਿੰਦੇ ਹਾਂ, ਜੰਗਾਲ ਕਹਿ ਦਿੰਦੇ ਹਾਂ ਨਾ, ਚੰਗੀ ਤੋਂ ਚੰਗੀ ਚੀਜ਼ ਨੂੰ ਵੀ ਲੱਗ ਜਾਵੇ ਛੇਦ ਕਰ ਦਿੰਦਾ। ਤੇ ਮਹਾਰਾਜ ਸਾਨੂੰ ਵਿਸ਼ੇ ਵਿਕਾਰਾਂ ਦਾ ਜੰਗਾਲ ਲੱਗਾ ਹੋਇਆ ਹੈ, ਪਰ ਉਤਰ ਸਕਦਾ ਤੇਰੀ ਕਿਰਪਾ ਹੋਵੇ, ਤੇਰੀ ਸੰਗਤ ਮਿਲ ਜਾਵੇ।
1: ਜਿਉ ਕਾ ਪੰਚਨ ਬਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ।
0: ਸੋਨਾ ਸ਼ੁੱਧ ਹੈ ਪਰ ਸੁਨਿਆਰਾ ਇਤਬਾਰ ਨਹੀਂ ਕਰੇਗਾ, ਲੈ ਕੇ ਜਾਓ ਪਹਿਲਾਂ ਉਹ ਕੁਠਾਰੀ ਵਿੱਚ ਪਾਏਗਾ, ਫਿਰ ਉਸਨੂੰ ਸਤਸੰਗਤ ਉਹਨੂੰ ਸੇਕ ਦੇਵੇਗਾ, ਸੇਕ ਦੇਵੇਗਾ। ਜਦੋਂ ਤੱਕ ਸੋਨਾ ਸ਼ੁੱਧ ਨਹੀਂ ਹੁੰਦਾ ਉਹ ਕੁਠਾਰੀ ਦੇ ਵਿੱਚ ਘੁੰਮਦਾ ਰਹੇਗਾ, ਪਰ ਜਦੋਂ ਸ਼ੁੱਧ ਹੋ ਗਿਆ ਫਿਰ ਉਹਨੇ ਠਹਿਰ ਜਾਣਾ, ਫਿਰ ਉਹਦੇ ਪੈਸੇ ਮਿਲ ਜਾਣਗੇ, ਉਹਦੀ ਕੀਮਤ ਪੈ ਜਾਵੇਗੀ। ਮਹਾਰਾਜ ਆਖਦੇ ਨੇ ਜਿਵੇਂ ਸੋਨੇ ਦੇ ਅੰਦਰ ਮੈਲ ਹੋਵੇ ਤੇ ਮੈਲ ਨੂੰ ਕੱਟਣ ਵਾਸਤੇ ਉਹਨੂੰ ਕੁਠਾਰੀ ਦੇ ਅੰਦਰ ਪਾਇਆ ਜਾਂਦਾ ਹੈ, ਇਸੇ ਤਰ੍ਹਾਂ ਮਹਾਰਾਜ ਜੀ ਕਿਰਪਾ ਕਰੋ ਸਾਡੀ ਜਿਹੜੀ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ ਨਾ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਸ਼ੋਆ ਸ਼ੋ ਵਾਰੀ ਅਵਸਥਾ ਵਰਤੀ ਪਈ ਹੈ, ਆਪਣੀ ਕਿਰਪਾ ਵਰਤਾਓ।
1: ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰ ਧਾਰੀ।
0: ਵਾਹਿਗੁਰੂ ਜੀ ਕਿਰਪਾ ਕਰੋ ਦਿਨ ਰਾਤ ਤੁਹਾਡਾ ਜਾਪ ਜਪਾ ਤੇ ਇਹ ਮੈਂ ਹਿਰਦੇ ਦੇ ਵਿੱਚ ਵੀ ਧਾਰਨ ਕਰਾਂ।
1: ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ।
0: ਔਖਦ ਨਾਮ ਦੀ ਜਿਹੜੀ ਦਵਾਈ ਹੈ ਨਾ ਸਤਸੰਗਤ, ਇਹ ਆਪਣਾ ਅਸਰ ਕਰਦੀ, ਦੁਨਿਆਵੀ ਦੁਨਿਆਈ ਕਈ ਵਾਰੀ ਅਸਰ ਨਹੀਂ ਕਰਦੀ, ਆਪਾਂ ਕਹਿੰਦੇ ਦਵਾਈ ਨੇ ਅਸਰ ਨਹੀਂ ਕੀਤਾ, ਪਰ ਨਾਮ ਦੀ ਦਵਾਈ ਅਸਰ ਕਰਦੀ ਏ। ਜਿਹੜਾ ਵੀ ਨਾਮ ਦੀ ਦਵਾਈ ਲੈਂਦਾ ਹੈ ਹਉਮੇ ਵਰਗੇ ਵੱਡੇ ਵੱਡੇ ਰੋਗ ਵੀ ਉਹਨਾਂ ਦੇ ਅੰਦਰੋਂ ਉਤਰ ਜਾਂਦੇ ਹਨ।
1: ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰ।
0: ਇਹ ਸਾਰੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੇ, ਅਗਮ ਅਗਾਧ ਅਪਰ ਅਪਾਰੀ ਅਤ ਜਿਹੜਾ ਹੈਗਾ ਹੈ ਅਪਾਰੀ। ਵਾਹਿਗੁਰੂ ਪਰਮਾਤਮਾ ਅਪਹੁੰਚ ਹੈ, ਵਾਹਿਗੁਰੂ ਪਰਮਾਤਮਾ ਸਰਵ ਵਿਆਪਕ ਹੈ, ਵਾਹਿਗੁਰੂ ਪਰਮਾਤਮਾ ਪਰੇ ਤੋਂ ਪਰੇ ਹੈ, ਉਸ ਦੀ ਡੂੰਘਾਈ ਮਾਪੀ ਨਹੀਂ ਜਾ ਸਕਦੀ।
1: ਜਨ ਕਉ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ।
0: ਵਾਹਿਗੁਰੂ ਜੀ ਆਪਣੇ ਸੇਵਕ ਨਾਨਕ ਤੇ ਵੀ ਕਿਰਪਾ ਕਰੋ, ਜਿਵੇਂ ਆਪ ਨਾਮ ਦੇ ਕੇ ਆਪਣੇ ਸੇਵਕਾਂ ਦੀ ਪੈਜ ਸਵਾਰਦੇ ਹੋ, ਇਸ ਤਰ੍ਹਾਂ ਸਾਡੀ ਵੀ ਪੈਜ ਜਿਹੜੀ ਹੈ ਨਾ ਇਹ ਆਪ ਕਿਰਪਾ ਕਰਕੇ ਸਵਾਰ ਦੇਵੋ। ਸਤਿਗੁਰੂ ਕਿਰਪਾ ਕਰੇ ਆਪਾਂ ਅਖਰੀ ਅਰਥ ਲੜੀਵਾਰ ਸ਼ਬਦ ਦੇ ਵੀ ਸਾਂਝੇ ਕਰੀਏ ਜੀ, ਜੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ।
1: ਕੇਦਾਰਾ ਮਹੱਲਾ ਪੰਜਵਾ।
0: ਕੇਦਾਰਾ ਰਾਗ ਹੈ, ਮਹੱਲਾ ਪੰਜਵਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ।
1: ਸੰਤ ਹੈ ਧੂਰ ਲੈ ਮੁਖ ਮਲੀ।
0: ਸੰਤ ਹੈ ਧੂਰ ਲੈ ਮੁਖ ਮਲੀ, ਹਰਾਰ ਹੋਵਾਂਗੇ ਧੂੜ ਮੂੰਹ ਤੇ ਕੋਈ ਮਲਦਾ ਨਹੀਂ, ਪਰ ਮਹਾਰਾਜ ਆਖਦੇ ਨੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਪਿਆਰਿਆਂ ਦੀ ਨਿਮਰਤਾ ਨਾਲ ਸੰਗਤ ਕੀਤੀ ਤੇ ਉਹਨਾਂ ਦੀ ਚਰਨ ਧੂੜ ਆਪਣੇ ਮੱਥੇ ਤੇ ਲਾਈ, ਆਪਣੇ ਮੱਥੇ ਤੇ ਲਾਈ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ ਮਸਤਕ ਲੱਗੇ ਸਾਧ ਰੇਨ ਵਡਭਾਗ। ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹਨਾਂ ਨੂੰ ਇਹ ਦਾਤ ਜੀਵਨ ਦੇ ਅੰਦਰ ਪ੍ਰਾਪਤ ਹੁੰਦੀ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਮਨੁੱਖਾਂ ਨੇ ਤੁਹਾਡੇ ਪਿਆਰਿਆਂ ਦੀ ਚਰਨ ਧੂੜ ਲੈ ਕੇ ਆਪਣੇ ਮਸਤਕ ਤੇ ਲਾਈ।
1: ਗੁਣਾ ਅਚੁੱਤ ਸਦਾ ਪੂਰਨ ਨਹਿ ਦੋਖ ਵਿਆਪਹੇ ਕਲੀ।
0: ਵਾਹਿਗੁਰੂ ਪਰਮਾਤਮਾ ਜਿਹੜਾ ਅਚੁੱਤ ਹੈ, ਹਾਇਲ, ਜਿਹੜਾ ਵਾਹਿਗੁਰੂ ਪਰਮਾਤਮਾ ਸਰਵ ਵਿਆਪਕ ਹੈ, ਜਿਨ੍ਹਾਂ ਨੇ ਉਸਦੇ ਗੁਣ ਗਾਏ, ਕਲੀ ਕਲੀ ਦਾ ਭਾਵ ਇੱਥੇ ਜਗਤ ਵਿੱਚ, ਕਲੀ ਦਾ ਭਾਵ ਕਲ ਯੁਗ ਨਹੀਂ, ਕਲੀ ਦਾ ਭਾਵ ਸਮਾਂ ਨਹੀਂ, ਜਿਨ੍ਹਾਂ ਨੇ ਇਸ ਯੁਗ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ, ਦੋਖ ਆ ਜਿਹੜੇ ਪੰਜ ਹਨ ਉਹਨਾਂ ਦੇ ਦੂਰ ਹੋ ਗਏ।
1: ਰਹਾਓ ਗੁਰ ਬਚਨ ਕਾਰਜ ਸਰਬ ਪੂਰਨ ਈਤ ਊਤ ਨਾ ਹਲੀ।
0: ਗੁਰੂ ਮਹਾਰਾਜ ਦੇ ਬਚਨਾਂ ਉੱਤੇ ਜਿਹੜੇ ਚੱਲਦੇ ਹਨ ਉਹਨਾਂ ਦੇ ਸਾਰੇ ਕਾਰਜ ਪੂਰਨ ਹੋ ਜਾਂਦੇ ਨੇ। ਈਤ ਊਤ ਨਾ ਹਲੀ, ਈਤ ਊਤ ਦਾ ਭਾਵ ਇੱਥੇ ਉੱਥੇ ਨਹੀਂ, ਨਹੀਂ ਇੱਧਰ ਉੱਧਰ, ਜਿਵੇਂ ਆਪਾਂ ਕਹਿੰਦੇ ਨਾ ਉਹਨਾਂ ਦਾ ਮਨ ਇੱਧਰ ਉੱਧਰ ਨਹੀਂ ਹੁੰਦਾ, ਭਾਵ ਉਹ ਟਿਕ ਜਾਂਦੇ ਨੇ। ਕੌਣ ਅਸਥਿਰ ਰਹੋ, ਅਸਥਿਰ ਰਹੋ, ਮਹਾਰਾਜ ਆਖਦੇ ਨੇ ਗੁਰ ਕੈ ਬਚਨ ਆਧਾਰ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਉਹ ਹਮੇਸ਼ਾ ਹੀ ਸਥਿਰ ਰਹਿੰਦੇ ਹਨ, ਉਹ ਇੱਧਰ ਉੱਧਰ ਡੋਲਦੇ ਨਹੀਂ।
1: ਪ੍ਰਭ ਏਕ ਅਨਕ ਸਰਬੱਤ ਪੂਰਨ ਵਿਖੇ ਅਗਨ ਨਾ ਜਲੀ।
0: ਵਾਹਿਗੁਰੂ ਪਰਮਾਤਮਾ ਇੱਕ ਹੈ ਪਰ ਅਨੇਕਾਂ ਰੂਪਾਂ ਦੇ ਵਿੱਚ ਉਹ ਸਾਰੇ ਪਾਸੇ ਰਮਿਆ ਹੋਇਆ ਤੇ ਜਿਹੜੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਹਨ, ਜਿਹੜੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਜੁੜਦੇ ਹਨ ਉਹ ਵਿਕਾਰਾਂ ਦੀ ਅੱਗ ਵਿੱਚ ਸੜਦੇ ਨਹੀਂ, ਵਿਕਾਰਾਂ ਦੀ ਅੱਗ ਵਿੱਚ ਸੜਨ ਤੋਂ ਬਚ ਜਾਂਦੇ ਹਨ। ਇਸ ਵਾਸਤੇ ਆਖਿਆ

0: ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ
1: ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚੱਲੀ
0: ਮਹਾਰਾਜ ਕਿਰਪਾ ਕਰਦੇ ਨੇ ਜਿਹੜਾ ਅਨਾਥ ਬੰਦਾ ਵੀ ਅਨਾਥ ਜਿਹਦਾ ਕੋਈ ਮਾਲਕ ਨਹੀਂ ਬਣਦਾ ਖਾਸ ਤੌਰ ਤੇ ਬੰਦੇ ਨੂੰ ਮੁਸੀਬਤ ਆ ਜਾਵੇ ਆਪਣੇ ਵੀ ਬੇਗਾਨੇ ਹੋ ਜਾਂਦੇ ਨੇ ਆਪਣੇ ਵੀ ਬੇਗਾਨੇ ਹੋ ਜਾਂਦੇ ਨੇ ਮਹਾਰਾਜ ਆਖਦੇ ਨੇ ਜਿਹੜਾ ਅਨਾਥ ਬੰਦਾ ਵੀ ਜਿਹਦਾ ਕੋਈ ਸਹਾਰਾ ਨਹੀਂ ਤੁਹਾਡੀ ਚਰਨ ਸ਼ਰਨ ਵਿੱਚ ਆ ਜਾਵੇ ਆਪ ਉਸ ਉੱਤੇ ਇੰਨੀ ਕਿਰਪਾ ਕਰ ਦਿਓ ਉਹਨੂੰ ਨਾਮ ਦੀ ਦਾਤ ਦੇ ਦਿੰਦੇ ਹੋ ਉਹ ਨਾਮ ਜਿਹੜਾ ਇੱਥੋਂ ਚੱਲਣ ਲੱਗਿਆ ਵੀ ਨਾਲ ਚੱਲਦਾ ਜਿਹੜਾ ਇੱਥੋਂ ਚੱਲਣ ਲੱਗਿਆ ਵੀ ਨਾਲ ਨਿਭਦਾ ਹੈ ਆਓ ਆਪਾਂ ਭਾਈ ਸਾਹਿਬ ਜੀ ਦੇ ਬਚਨ ਅਖੀਰ ਵਿੱਚ ਦੁਰਾ ਲਈਏ ਤੋਸੋ ਨਾ ਨਾਥ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੁਮ ਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਤ ਨਾ ਪਾਵਨ ਤੋ ਸਰ ਮੋਸੋ ਬਿਕਾਰੀ ਨਾ ਤੋਸੋ ਪਕਾਰੀ ਮੇਰੇ ਹੈ ਔਗਨ ਤੂੰ ਗੁਣ ਸਾਗਰ ਜਾਤਰ ਸਾਤਰ ਓੜ ਤੁਹਾਰੀ ਕਿਉਂਕਿ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ ਸਭੋ ਭਜੇ ਆਸਰਾ ਚੁੱਕੈ ਸਭ ਅਸਰਾਓ ਜੀਤ ਆਵੈ ਉਸ ਪਾਰ ਬ੍ਰਹਮ ਲਗੇ ਨਾ ਤੱਤੀ ਵਾਓ ਸਤਿਗੁਰੂ ਕਿਰਪਾ ਕਰੇ ਸਾਸੰਗਤ ਦੋਵੇਂ ਸ਼ਬਦ ਮੁੱਖ ਵਾਕ ਵੀ ਤੇ ਲੜੀਵਾਰ ਸ਼ਬਦ ਜਿਹੜਾ ਹੈ ਸਾਨੂੰ ਪ੍ਰੇਰਨਾ ਕਰਦਾ ਹੈ ਅਸੀਂ ਗੁਰੂ ਕੀ ਸੰਗਤ ਕਰੀਏ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ ਫਿਰ ਕੀ ਹੋਏਗਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦਾ ਆਪ ਸੰਗਤਾਂ ਦਾ ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੋ ਜੀ।

0: ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

0: जानकारी लेन ली तुसी फोन कर सकते हो। फोन नंबर है 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਪਾਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਤੂੰ ਸਮਰੱਥ ਅਕਥ ਅਗੋਚਰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਮ

ਨਾਮ ਤਿਹਾਇਆ ਗਏ ਮੁਸਕਤ ਖਾ ਨਾਨਕ ਤੇ ਮੁਖੇ ਜੇਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤਿਹਾਇਆ ਗਏ ਮੁਸਕਤ ਖਾ ਨਾਨਕ ਤੇ ਮੁਖੇ ਜੇਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜਿਨੀ ਸਹਿਪੰਗ ਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾ ਨਾਲ ਸਲੋਕੀ ਮਹਲੇ ਪਹਿਲ ਕੇ ਲਿਖੇ ਟੁੰਡੇ ਅਸਰਾ ਜੇ ਕੀ ਤੁਨੀ ਸਲੋਕ ਮਹਲਾ ਪਹਿਲਾ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੇ ਸੋ ਚੰਦਾ ਉਗਵਹ ਸੂਰਜ ਚੜੇ ਹਜ਼ਾਰ ਖੇਤੇ ਚਾਨਣ ਹੁੰਦਿਆਂ ਗੁਰਬਿਨ ਔਰ ਅੰਧਾਰ ਮਹਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੇ ਮਨ ਆਪਣੇ ਸੁਚੇਤ।

ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ। ਫਲੀਏ ਫੁਲੀਏ ਬੱਪੜੇ ਪੀਤਨ ਵਿੱਚ ਸਵਾਹ ਪੌੜੀ ਆਪਣੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਇ ਕੁਦਰ ਸਾਜੀ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਪਾਨ, ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧਾ ਖਿਲ ਕਰੋੜ।

0: ਪਰ ਜੰਮੇ ਸੁਕਚ ਨਿਕਚ ਮਹਲਾ ਪਹਿਲਾ।
1: ਵੱਡੀ ਵਡੇ ਜਾਂ ਵੱਡਾ ਨਾਮ, ਵੱਡੀ ਵਡੇ ਜਾਂ ਸੱਚਨਿਆ, ਵੱਡੀ ਵਡੇ ਜਾਂ ਨਿਚਲ ਥਾਓ, ਵੱਡੀ ਵਡੇ ਜਾਣੇ ਆਲਾ। ਵੱਡੀ ਵਡਿਆਈ ਬੁੱਝੇ ਸਭ ਪਾਓ, ਵੱਡੀ

ਨੇ ਕਰ ਲੇਖਣਾ ਮਾਇਆ ਵਿੱਚ ਨਿਵਾਸ। ਇਹ ਪਿਆਖ ਨ ਜਪ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਏ ਜਪ ਆਪ ਕਰੇ ਪਰਗਾਸ, ਪੌੜੀ ਨਾਨਕ ਜੀ ਉਪਾਏ ਕਹਿ।

0: ਸਲੋਕ ਮਹਲਾ ਪਹਿਲਾ ਭੈ ਵਿੱਚ ਪਾਉਣ ਵਹਿਸ ਦਬਾਓ ਭੈ ਵਿੱਚ ਚੱਲੇ ਲਖ ਦਰਿਆਓ ਭੈ ਵਿੱਚ ਕੜੇ ਵਿਗਾਰ ਭੈ ਵਿੱਚ ਧਰਤੀ ਦੱਬੀ ਪਹਾੜ ਭੈ ਵਿੱਚ ਇੰਦ ਪ੍ਰਹਸਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਭੈ ਵਿੱਚ ਸਿੱਧ ਬਸੁਨਾਥ ਭੈ ਵਿੱਚ ਆਡਾਣੇ ਆਕਾਸ਼ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ ਪਹੁ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ ਸੱਚੇ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੀਤੀਆਂ ਕਰਨ ਕਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਨੱਚੇ ਮੰਗਤੇ ਗਿਰਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਨ ਲੱਕ ਟੱਕਿਆਂ ਕੇ ਮੁੰਦੜੇ ਲੱਕ ਟੱਕਿਆਂ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਗਿਆਨ ਨਾ ਗਲੀ ਟੁੰਡੀਏ ਕਥਨਾ ਕੜਾ ਸਾਰ ਕਰਮ ਮਿਲੇ ਤਾਂ ਪਾਈਏ ਹੁਕਮਤ ਹੁਕਮ ਖੁਆਰ ਪੌੜੀ ਨਜ਼ਰ ਕਰੇ ਜੇ

ਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ।

0: ਖਾਏਗੇ ਜਮਕਾਲ ਮਹਲਾ ਪਹਿਲਾ।
1: ਵਾਇਨ ਚਲੇ ਨੱਚਣ ਗੁਰ ਪੈਰ ਹਲਾਇਨ ਫੇਰੇ ਸਿਰ ਉਡੁੜਾਵਾਂ ਝਾਟੇ ਪਏ ਵੇਖੇ ਲੋਕ ਸਿਖਰ ਜਾਏ। ਰੋਟੀਆਂ ਕਾਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾਕਾ ਕੀਆ ਸਗਲ ਜਹਾਨ। ਸੇਵਕ ਸੇਵੈ ਕਰਮ ਚੜਾਓ ਪਿੰਨੀ ਰੰਜਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦੀ ਕਮ ਲੰਘਾਏ ਪਾ। ਕੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ।
0: ਲਾਟੂ ਮਾਂ ਦਾਣੀਆਂ ਗਾਹ ਪੰਕੀ ਪਾਉਂਦੇ ਲੈ ਨਸਾ ਸੋਏ ਚਾੜ ਪਵਾਈਏ ਜਨਤੇ ਨਾਨਕ ਪਾਉਂਦਿਆਂ ਗਣਤ ਨੰਤ।
1: ਬੰਧਨ ਬੰਦ ਪਵਾਇਸ ਪੈ ਕਿਤ ਨੱਚ ਸਭ ਕੋ ਨੱਚ ਨੱਚ ਹੱਸੇ ਚੱਲੇ ਸਰੋਏ ਉੱਡ ਨਾ ਜਾਏ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ ਪੌੜੇ ਨਾ।

ਖਾਜੇ ਆਪ ਗਵਾਈ ਹੈ। ਜੇ ਲੋੜੇ ਚੰਗਾ ਆਪਣਾ ਕਰ ਕੁਨੋ ਨੀਤ ਸਦਾਈ ਹੈ। ਜੇ ਜਰਵਾਣਾ ਪਰ ਹਰੇ ਦਰਵੇਸ਼ ਕਰੇਂਦੀ।

ਵਿਖਣ ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨੇ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਜਿਤਲਾਇਆ।

0: हर कम में हर कम में।
1: ਸਲੋਕ ਮਹਲਾ ਪਹਿਲਾ ਹਾਂ ਵਿੱਚ ਆਇਆ ਹਾਂ ਵਿੱਚ ਗਿਆ ਹਾਂ ਵਿੱਚ ਜੰਮਿਆ ਹਾਂ ਵਿੱਚ ਮੂਆ ਹਾਂ ਵਿੱਚ ਦਿੱਤਾ ਹਾਂ ਵਿੱਚ ਲਿਆ ਹਾਂ ਵਿੱਚ ਖੱਟਿਆ ਹਾਂ ਵਿੱਚ ਗਿਆ ਹਾਂ ਵਿੱਚ ਸਚਿਆਰ ਕੂੜਿਆਰ ਹਾਂ ਵਿੱਚ ਪਾਪ ਪੁੰਨ ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹਾਂ ਵਿੱਚ ਹੱਸਿਆ ਹਾਂ ਵਿੱਚ ਰੋਵੈ ਹਾਂ ਵਿੱਚ ਭਰਿਆ ਹਾਂ ਵਿੱਚ ਧੋਵੈ ਹਾਂ ਵਿੱਚ ਜਾਤੀ ਜਿਨਸੀ ਖੋਵੈ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਮੋਖ ਮੁਕਤ ਕੇ ਸਾਰ ਨਾ ਜਾਣਾ ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਹਾਂ ਮੈਂ ਕਰ ਕਰ ਜੰਤ ਪਾਇਆ ਹਾਂ ਮੈਂ ਬੁਝੈ ਤਾਦਰ ਸੁਝੈ ਗਿਆਨ ਵੀ ਹੋਣਾ ਕਤ ਕਤ ਲੁਝੈ ਨਾਨਕ ਹੁਕਮੀ ਲਿਖੇ ਲੇ ਜਿਹਾ ਵੇਖੈ ਤੇਹਾ ਵੇਖ ਮਹਲਾ ਦੂਜਾ
2: ਹਾਂ ਮੈਂ ਇਹ ਜਾਤ ਹੈ ਹਾਂ ਮੈਂ ਕਰ ਕਮਾਏ ਹਾਂ ਮੈਂ ਇਹ ਬੰਨਾ ਫਿਰ ਜੋਨੀ ਪਾਹੇ ਹਾਂ ਮੈਂ ਕਿਤੋਂ ਜੈ ਕਿਸ ਸੰਜਮੇ ਜਾਏ ਹਾਂ ਮੈਂ ਇਹ

ਸਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ।

आएंगे तुझे, तुझे आएंगे तुझे।

0: ਲੋਕ ਮਹਲਾ ਪਹਿਲਾ ਸਚ ਕਾਲ ਕੂੜ ਵਰਤਿਆ ਕਲ ਕਾਲ ਖਬੇਤਾਲ ਬੀਓ ਵਿੱਚ ਪਤ ਲੈ ਗਏ ਅੱਪੂ ਗਵੈ ਦਾਲ ਜੇ ਖੋਏ ਤਾਂ ਗਵੈ ਰੁੱਤੀ ਹੋਰ ਥੋਏ ਨਾਨਕ ਪਾਹੇ ਬਾਹਰਾ ਕੋਰ ਰੰਗ ਨਾ ਸੋਏ ਪੈ ਵਿੱਚ ਖੁੰਮ ਚੜਾਈ ਹੈ ਸ਼ਰਮ ਪਾਵਤਨ ਹੋਏ ਨਾਨਕ ਭਗਤੀ ਜੇ ਰਹਿ ਪੈ ਘੋੜੇ ਸੋਏ ਨਾ ਕੋਈ ਮਹਲਾ ਪਹਿਲਾ
1: ਲਾ ਪਾਪ ਜੋ ਰਾਜਾ ਮਾਤਾ ਕੂੜ ਹੋਆ ਸਿੱਧਾਰ ਕਾਮ ਨੇਮ ਸਭ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹਿ ਗਿਆਨ ਮੁਨੀ ਪਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ ਉੱਚੇ ਕੁ ਕਹਿ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੋ ਜਿੱਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਜਤੀ ਸਦਾਵੇ ਜੁਕ ਨਾ ਜਾਣੇ ਛੱਡ ਬਹਿ ਘਰ ਵਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ।

0: ਸਲੋਕ ਮਹਲਾ ਪਹਿਲਾ ਦੁਖਦਾਰ ਸਲੋਕ ਪਹਿਆ ਜਾਂ ਸਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਾਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕਰ ਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਕਤਰੀ ਸ਼ਬਦੰ ਸੂਰ ਸ਼ਬਦੰ ਸ਼ੁੱਧ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਪਿਓ ਨਾਨਕ ਤਾਕਾ ਦਾਸ ਹੈ ਸੋਏ ਨਿਰੰਜਨ ਦਿਓ।

0: ਕੋਈ ਨਿਰੰਜਨ ਦੇ ਮਹਲਾ ਪਹਿਲਾ।
1: ਕੁੰਭੇ ਬਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ।
0: ਪੌੜੀ ਪੜਿਆ ਹੋਵੇ ਗੁਰਾਂਗਾ ਤਾਂ ਉਮੀ ਸਾਧਨ ਮਾਰੀਏ ਜਿਹਾ ਕਾਲ ਕਾਲਣਾ ਦੇਵੇ ਹੋ ਨਾ ਉਪਚਾਰੀਏ ਅਸੀਂ।

ਯਾਦ ਨਾ ਮਾਰੀਐ, ਇਹਾ ਕਾਲੇ ਕਾਲਣਾ ਤੇ ਵੇਹੁ ਨਾ ਉਪਚਾਰੀਐ, ਐਸੀ ਕਲਾ ਦਾ ਖੇਡੀਐ ਜਿਤ ਦਰਗਿਆ ਗਿਆ ਹਾਰੀਐ, ਪੜਿਆ ਤੇ ਉਮੀਆਂ ਵਿਚਾਰ

0: ਤੇਨ ਭਵਨ ਭਰਪੂਰਿਓ ਸੋਈ, ਆਪਨ ਸਰਸ ਕੀਓ ਨਾ ਜਗਤ ਕੋਈ, ਆਪਣੇ ਆਪ ਆਪ ਹੀ ਉਪਾਇਓ, ਸੁਰ ਨਰ ਅਸੁਰ ਅੰਤ ਨਹੀਂ ਪਾਇਓ, ਪਾਇਓ ਨਹੀਂ ਅੰਤ ਸੁਰੇ ਆਸੁਰੇ ਨਰ, ਗੰਗ ਨਰੇ ਖੋਜੰਤ ਫਿਰੇ, ਅਬਨਾਸੀ ਅਚਲ ਅਜੂਨੀ ਸੰਭੋ, ਪੁਰਖੋਤਮ ਅਪਾਰ ਪਰੇ, ਕਰਨ ਕਾਰਨ ਸਮਰੱਥ ਸਦਾ ਸੋਈ, ਸਰਵ ਜੀ ਮਨ ਤੇ ਆਇਓ, ਸ੍ਰੀ ਗੁਰ ਰਾਮਦਾਸ, ਜੈ ਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਤਨ ਗੋਬਿੰਦਿਓ, ਅੰਗਦ ਅਨੰਤ ਮੂਰਤ ਨਿਜ ਤਾਰੀ, ਅਗਮ ਗਿਆਨ ਰਸ ਰਸਿਓ ਹੀਓ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰਤੇ ਆਇਓ, ਸ੍ਰੀ ਗੁਰ ਰਾਮਦਾਸ, ਜੈ ਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ।
1: ਨਾਰਦ ਧਰੂ ਪ੍ਰਹਿਲਾਦ ਸੁਦਾਮਾ, ਪੁਭ ਭਗਤ ਹਰ ਕੇ ਜੋਗ ਅਮਰੀਕ, ਜੈ ਦੇਵ ਤਰਲੋਚਨ, ਨਾਮਾ ਅਵਰ ਕਬੀਰ ਪਨੰਗ, ਤਿੰਨ ਕੋ ਅਵਤਾਰ ਭਇਓ ਕਲ ਭਿੰਤਰ, ਜਸ ਜਗਤਰ ਪਰਛਾਇਓ, ਸ੍ਰੀ ਗੁਰੂ ਰਾਮਦਾਸ, ਜੈ ਓ ਜੈ ਜਗ ਮੈ ਤੈ ਹਰ ਪਰਮ ਪਦ ਪਾਇਓ, ਮਨਸਾ ਕਰ ਸਿਮਰੰਤ ਤੁਝੇ ਨਰ, ਕਾਮ ਕ੍ਰੋਧ ਮਿਟਿਓ ਜੋ ਤਨੰ, ਬਾਚਾ ਕਰ ਸਿਮਰੰਤ ਤੁਝੇ ਤਿੰਨ, ਦੁੱਖ ਦਰਿਦਰ ਮਿਟਿਓ ਜੋ ਖਨੰ, ਕਰਮ ਕਰ ਤੋ ਦਰਸ ਪਰਸ ਪਾਰਸ ਸਰ, ਬਲ ਪਟ ਜਸ

0: ਕਰਮ ਕਰ ਕਰਮ ਸੋ ਪਰ ਸਰਬਲ ਪਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈ ਹੋ ਜੈ ਜਗ ਮੇ ਤੈ ਹਰ ਪਰਮ ਪਦ ਪਾਇਓ।
1: ਜੇ ਸਤ ਗੁਰ ਸਿਮਰੰਤ ਨਾਇਨ ਕੇ ਸਿਮਰ ਮਿਟਾ ਖਿਨ ਜੇ ਸਤ ਗੁਰ ਸਿਮਰੰਥ ਰਿਦਾ ਹਰ ਨਾਮ ਦਿਨੋ ਦਿਨ ਜੇ ਸਤ ਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜੇ ਸਤ ਗੁਰ ਸਿਮਰੰਥ ਰਿਦ ਸਿਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਪਣ ਮਿਲ ਸੰਗਤ ਧਨ ਧਨ ਕਰੋ ਜੇ ਸਤ ਗੁਰ ਲਗ ਪ੍ਰਭ ਪਾਈਐ ਸੋ ਸਤ ਗੁਰ ਸਿਮਰੋ ਨਰੋ।
2: ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾਂ ਤੇ ਗਉ ਹਰ

ਜਿਨ ਸਤਿਗੁਰ ਸੇ ਪਦਾਰਥ ਪਾਇਓ, ਨਿਸ ਬਸਰ ਹਰ ਚਰਨ ਨਿਵਾਸ, ਤਾਤੇ ਸੰਗਤ ਸਗਨ ਪਾਏ ਪਉ ਮਨ, ਤੁਮ ਮਲਿਆ ਕਰ ਪ੍ਰਗਟ ਸੋਬਾਸ, ਧਰੂ ਪ੍ਰਹਲਾਦ ਕਬੀਰ ਤ੍ਰਿਲੋਚਨ, ਨਾਮ ਲੈਤ ਉਪਜੋ ਜੋ ਪ੍ਰਕਾਸ਼, ਜੇ ਪਿਖਦ ਅਤ ਹੋਏ ਰਹਿਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ, ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੇ ਪਤ ਪ੍ਰੇਮ ਰਿਵਲਾਈ, ਤਾਤੇ ਅੰਗਦ

0: திரு தப்பையா பரகாமி தாரண தரண அக அந்த சல்லக்காவ குரு ராமதாஸ் தேரி சரண அக அந்த பதேனா சல்லக்காவ குரு ராமதாஸ் தேரி சரண.
1: ਸਤਿਗੁਰ ਨਾਮ ਏਕਲੇਵ ਮਨ ਜਪੇ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕੱਤ ਹੋਵੈ ਜੀਉ ਤਾਰਨ ਤਰਨ ਖੇਹਣਾ ਮਾਤਰ ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰਿੱਧ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਭਨ ਦਾਤਾ ਅਗਮ ਗਿਆਨ ਵੇਖੇ ਆਤਾ ਐਨ ਸੋਤਿਆਨ ਤਾਵੇ ਪਲਕ ਨ ਸੋਵੈ ਜੀਓ ਜਾ ਕੋ ਦੇਖਤ ਦਰਿਦਰ ਜਾਵੇ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲੇ ਧੋਵੈ ਜੀਓ ਸਤਿਗੁਰ ਨਾਮ ਏਕਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕੱਤ ਹੋਵੈ ਜੀਓ।
2: ਸੰਤਤ ਹੀ ਸਤ ਸੰਗਤ ਸੰਗੇ ਸੁਰੰਗ ਤੇਜਸ ਗਾਵਤ ਹੈ ਧਰਮ ਪੰਥ ਤਰਿਓ ਤਰਨੀ ਤਰ ਆਪ ਰਹੇ ਦੀ ਵਿਤਾਰਨਾ ਤਾਵਤ ਹੈ ਮਥੁਰਾ ਪਨ ਪਾਕ ਪਲੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿੰਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ।
3: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਨਿਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਧਵਨ ਸਕਲ ਪਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮੱਛ ਕਛ ਹੋ ਬਰਾਹਾ ਜਮੁਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀਏ ਤਾਰ ਤਜ ਬਿਕਾਰ ਮਨ ਗਏ ਅੰਦਰ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਹਮ ਆਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ
4: ਸੋ ਕਹੁ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਚਟੀ ਤੁਧ ਡਿਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ। ਮਹੱਲਾ ਚੌਥਾ, ਘਰ ਪਹਿਲਾ ਚੌਪਦੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰੇ ਹੀਰ ਰਤਨ ਨਾਮ ਹਰ ਬਸਿਆ। ਗੁਰ ਹੱਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੀ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਹੀਰ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੀ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ, ਗੁਰਪੁਰ ਹਰ ਨਾਮ ਦਿਰੜਾਇ, ਬਿਨ ਨਾਵੈ ਜੀਵਨ ਬਿਰਥਾ। ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨਾ ਸੇਵੇ ਕਬਹੁ, ਤਿਨ ਸਭ ਜਨਮ ਅਕਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲ ਜਨਮ ਸਨਾਥਾ। ਮੋ ਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਤਸਰੀ। ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰੇ ਹੀਰ ਰਤਨ ਨਾਮ ਹਰ ਵਸਿਆ, ਗੁਰ ਹੱਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।

ਸਿਮਲ ਰੁਖਸਰਾਇ ਰਾ ਅਧਿਰਕਤ ਮੁਚ ਓਏ ਜਿਆ ਵਿਹਾਸ ਕਰ ਜਾ ਹਿੰਦਨਾ ਸੇ ਕਿਤ ਫਲ ਫਿਕੇ ਫੁਲ ਬਕ ਬਕੇ ਕਮ ਨਾਮ ਹੈ ਪਤ ਮਿੱਠਤ ਨਿਵੇ ਨਾਨਕਾ ਗੁਣ ਚੰਗਿਆਈਆਂ ਤਤ।

0: ਚਰ ਦੇਖ ਸੁਦੇ ਜਾਹ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦਨ ਸਿਲਪੂ ਜਿਸ ਵਕਤ ਸਮਾਧ ਮੁਖ ਚੁਰ ਵੇ ਪੋਖਣ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ। ਗਲ ਮਾਲਾ ਤਿਲਕ ਲਾਟੰਗ ਧੋਤੀ ਬਸਰਕ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾ ਪੋਖਣ ਨਿਚੋ ਕਰਮੰ ਕਹੋ ਨਾਨਕ ਨਿਚੋ ਤਿਹਾਵੇ ਬਿਨ ਸਤਿਗੁਰ ਵਾਟ ਨ ਪਾਵੇ ਪੌੜ ਕਪੜ ਸੁਹਾਵਣਾ। ਛੱਡ ਦੁਨੀਆ ਅੰਦਰ ਜਾਵਣਾ ਮੰਦ ਚੰਗਾ ਆਪਣਾ।

0: ਲੱਖ ਪਾਸਨ ਤੂ ਸੂਤ ਜਤ ਗੰਢੀ ਸਵਟ ਇਹੋ ਜਨੇਵ ਜੀ ਕਾ ਹਿਤ ਪਾਂਡੇ ਕਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਧਨ ਸੁਮਾਨ ਸਨਾਨ ਕਾ ਜੋਗਲ ਚੱਲੇ ਪਾਏ ਚੌਕੁਣ ਮਿਲਣ ਆਇਆ ਬੈ ਚੌਕੇ ਪਾਇਆ ਸਿੱਖਾਂ ਕੁਲ ਚੜਾਈਆਂ ਗੁਰ ਬ੍ਰਾਹਮਣ ਥੀਆ ਉਹ ਮੁਆ ਉਹ ਚੜ ਪਿਆ ਵੇ ਤੱਕਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲਾਗਾ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਜੀਨਾ ਤਗ ਕਪਾਹੋ ਕਤੀਏ ਬਾਮਨ ਵਟਿਆ ਕੋਹ ਬਕਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਆਂ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਨਾਇ ਮਨੇ ਪਤ ਬੁਝੇ ਸਾਲਾ ਹੀ ਸਤਸੂਤ ਦਰਗੇ ਅੰਦਰ ਪਾਈਏ ਤਗ ਨਾ ਟੁੱਟ ਸੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾਰੀ ਪਲਕੇ ਤੁਕਮਨ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ ਵੇ ਤਗ ਆਇਆ

ਰਾਮ ਕਲੀ ਮਹੱਲਾ ਤੀਜਾ ਅਨੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਬੋਲਦੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇ ਇੱਕ ਬਹਾਦਰ ਸਿਮਰਿਆ ਘਰ ਨਉ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਗਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿੰਨਾ ਸਿੰਘਾਂ ਸਿੰਘੜੀਆਂ ਨੇ ਧਰਮ ਹਿਤ ਜੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰ

0: ਲੋਕ ਮਹਲਾ ਪਹਿਲਾ ਗਉ ਬ੍ਰਾਹਮਣ ਕਉ ਕਰ ਲਾਭ ਹੋ ਗੋ ਬਰਤਨ ਨਾ ਜਾਈ ਤੋਤੀ ਟਿੱਕਾ ਤੈ ਜਪਮਾਲੀ ਤਾਣ ਮਲੇਸ਼ਾ ਖਾਈ ਅੰਤਰ ਪੂਜਾ ਪੜ੍ਹੇ ਗਤੇ ਬਾ ਸੰਜਮ ਤੁਰਕਾ ਭਾਈ ਛੋਟੀ ਲੈ ਪਾਖੰਡਾ ਨਾਮ ਲੈ
1: ਡੇਰਾ ਦੂ ਨਾਨਕ ਰਹਿਆ ਪਰਪ ਮੱਥੇ ਟਿੱਕਾ ਤੇੜ ਤੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਰ ਨੀਲ ਬਸਤਰ ਪੈਰ ਵੇ ਪ੍ਰਾਣ ਲੈ ਤਾਲੇ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਜੇਕਰ ਚੌਂਕਾ ਕੱਢੀ ਕਰ ਉੱਪਰ ਆਏ ਬੈਠੇ ਕੂੜਿਆ ਮਤ ਪਿੱਟੇ ਵੇ ਮਤ ਪਿੱਟੇ ਆਨਿਆ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਝੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਤੇ ਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜ ਚ ਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇਵਣਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵਣ ਮੇਦਨੀ।

ਨਾਨਕਾ ਜਿਨ ਮਨ ਵਸਿਆ ਸੋਇ ਪੌੜੀ ਤੁਰ ਪਲਾਣੇ ਪੌਣਵੇ। ਹਰ ਰੰਗੀ ਹਰਮ ਸਵਾਰਿਆ ਕੁੱਠ ਮੰਡ ਮਾੜਿਆ ਲਾਏ ਬੈਠੇ ਕਰ ਪਾ ਸਾਰਿਆ ਚੀਕਰ ਮਨ ਪਾ।

ਜੋ ਬਨਹਾਰਿਆ ਜੋ ਬਨਹਾਰਿਆ ਜੋ ਰੱਖਾ।

0: ਜੇਕਰ ਸੂਤਕ ਮੰਨਿਆ ਸਪਤੈ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਥਰਿਆ ਸਪੋਏ। ਸੂਤਕ ਕਿਉਂ ਕਰ ਰੱਖੀਐ ਸੂਤਕ ਪਵੇ ਰਸੋਏ, ਨਾਨਕ ਸੂਤਕ ਕਿਉਂ ਨਾ ਉਤਰੇ, ਗਿਆਨ ਉਤਾਰੇ ਤੁਹੇ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰੈ ਪਰ ਤਨ ਰੂਪ, ਕੰਨੇ ਸੂਤਕ ਕੰਨ ਪਹਿਲਾ ਇਤਵਾਰੀ ਖਾਏ, ਨਾਨਕ ਹੰਸਾ ਆਦਮੀ ਬਦੇ ਜਪੁਰ ਜਾਏ ਮਹੱਲਾ ਪਹਿਲਾ।
0: ਸਭੋ ਸੂਤਕ ਪਰਮ ਹੈ ਦੂਜੇ ਲੱਗੇ ਜਾਏ ਜਮਣ।

ਗੁਰਮੁਖ ਬੁਝਿਆ ਤਿੰਨਾ ਸੂਚਕ ਨਾ ਹੈ ਪੌੜੀ ਸਤਿਗੁਰ ਵੱਡਾ ਕਸਲਾਹੀਏ ਜਿਸ ਵਿੱਚ ਵੱਡੀਆਂ ਵੱਡੀਆਂ ਸਮੇਲਾ ਨਦਰੀਆਂ ਆਈਆਂ ਜਾਤ ਸਿਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਸਿਖਾਤੇ ਤਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਟੁੱਟੇ ਨੌ ਨਿਧ ਪਾਈਆਂ ਨੌ ਨਿਧ ਪਾਈਆਂ ਨੌ ਨਿਧ ਪਾ

0: ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆਂ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸਟੀਆਂ ਮੁਥੁਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ ਮਹਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ, ਅੜਸਠ ਤੀਰ ਜੇ ਨਾ ਵੈ ਉਤਰੈ ਨਾਹੀ ਮੈਂ, ਜਿਨ ਪਟੇ ਅੰਦਰ ਬਾਹਰ।

0: ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਖਣੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਨ ਮਹਲਾ ਦੂਜਾ
1: ਜੋ ਜੀ ਹੋਏ ਸੋ ਉਗਵੇ ਮੋਕਾ ਕਹੇ ਆਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਲਿਆਓ ਮਹੱਲਾ ਦੂਜਾ ਨਾਲ ਇਹ ਆਣੇ ਦੋਸਤੀ ਕਦ ਨਾ ਆਵੇ ਰਾ ਜਿਹਾ ਜਾਣ ਤਿਹੋ ਵਰਤੇ ਵੇਖੋ ਕੋ ਨਿਰਜਾ ਵਸਤੂ ਅੰਧ ਵਸ ਮਾਵੇ ਦੂਜੀ ਹੋਵੇ ਪਾਸ ਸਾਹਿਬ ਸਿੱਧ ਹੁਕਮ ਚੱਲੇ ਕਹੀਂ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ।

ਆਪੇ ਭਾਂਡੇ ਸਾਜਣ ਆਪੇ ਪੂਰਦੇ ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਚੜੇ ਇੱਕ ਨੇ ਹਾਲੀ ਪੈਸਮ ਨੇ ਕੁੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ।

ਪੌੜੀ ਬੇਟੀ ਕਿਉਂ ਬੜੀ ਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀ ਅਰਸ ਸੰਭਾਹੇ।

0: ਜਾਏ ਸੋ ਕਰੇ ਜਿਤ ਸਿਰ ਜਾਏ ਸੁਦ।
1: ਦੁਕਾਲੰਕ ਪਣਾਸੀ ਦਇਆਲੰਕ ਸਰੂਪੇ

0: ਪੌੜੀ ਵੱਡੀ ਹੋਵੇ ਡਾਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਝ ਜਾਣ ਲਾ ਸਭ ਕੁਝ ਤੇਰੇ ਵਸ ਤੇਰਾ ਕਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਣ ਮਹਿਤਾ ਤੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀ ਸਹਿਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ ਸਲੋ
1: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ ਕਰਮੀ ਆਪੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰਿਐ ਘਰ ਨੌ ਨੇ ਦਿਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ।

ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਾਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਤ ਪਤ ਦਾ ਰੱਖ ਆਪ ਵਾਹਿਗੁਰੂ। ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਏ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾਂ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सतनाम करता पुरख

0: ਸੁਖ ਦੁਖ ਉਤਰੇ ਗੁਰ ਨਾਮ ਦਿਓਰ ਨ ਲਾਥਾ ਮੇਰੇ ਹੀਰ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੀ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦਿਰੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੁ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਜਨਮ ਸਨਾਥਾ ਮੋ ਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਹੀਰ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੈ ਕੀ ਰਾਖੋ ਸ਼ਰਮਾ। ਵਾਹਿਗੁਰੂ ਸਾਹਿਬ ਜੀ।

ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਵਡਭਾਗੇ ਸਤਸੰਗੀ ਜਨੋ, ਸਤਿਗੁਰੂ ਗਰੀਬ ਨਵਾਜ ਜੀ ਨੇ ਰਹਿਮਤ ਕੀਤੀ ਹੈ ਜੋ ਇਹ ਸਮਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਜੁੜ ਕੇ ਅਸੀਂ ਬਤੀਤ ਕਰਨ ਦਾ ਯਤਨ ਕਰ ਰਹੇ ਹਾਂ, ਸਤਿਗੁਰੂ ਜੀ ਦੀ ਮੱਤ ਲੈਣ ਦਾ ਜੋ ਇਹ ਸੁੰਦਰ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਤਿਗੁਰੂ ਜੀ ਦੀ ਮੱਤ ਅਨੁਸਾਰ ਚੱਲਣਾ ਆਵੇ, ਸਤਿਗੁਰੂ ਜੀ ਦੀ ਮੱਤ ਨੂੰ ਵਿਚਾਰਦਿਆਂ ਹੋਇਆਂ ਜੀਵਨ ਸਾਡਾ ਇਸ ਦੇ ਮੁਤਾਬਕ ਬਣ ਜਾਏ। ਜੋ ਇਹ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਅਸਾਂ ਆਰੰਭ ਕੀਤੀ ਹੈ, ਅੱਜ ਇਸ ਦੀ ਅਸੀਂ ਚੌਥੀ ਪੌੜੀ ਦੀ ਵਿਚਾਰ ਨਾਲ ਸਬੰਧਤ ਹੋਣ ਦਾ ਯਤਨ ਕਰ ਰਹੇ ਹਾਂ, ਜੋ ਕਿ ਅਸੀਂ ਆਮ ਤੌਰ ਤੇ ਦੀਵਾਨਾ ਦੀ ਸਮਾਪਤੀ ਉਪਰੰਤ ਇਹ ਪਾਵਨ ਬਾਣੀ ਦਾ ਪਾਠ ਕਰਕੇ ਫਿਰ ਅਸੀਂ ਅਰਦਾਸ ਬੇਨਤੀ ਵਿਚ ਸ਼ਾਮਲ ਹੋ ਜਾਂਦੇ ਹਾਂ। ਸਤਿਗੁਰੂ ਗਰੀਬ ਨਵਾਜ ਜੀ ਨੇ ਅੱਜ ਇਸ ਚੌਥੀ ਪੌੜੀ ਦੇ ਅੰਦਰ ਸਾਡੇ ਤੇ ਬਖਸ਼ਿਸ਼ ਕੀਤੀ ਹੈ ਔਰ ਸਾਡੀ ਜ਼ੁਬਾਨ ਤੇ, ਸਾਡੀਆਂ ਕੰਨਾਂ ਅੰਦਰ, ਸਾਡੀਆਂ ਅੱਖਾਂ ਅੰਦਰ, ਸਾਡੇ ਜੀਵਨ ਅੰਦਰ ਇਹ ਵਿਚਾਰ ਦ੍ਰਿੜ ਕਰਾਉਣ ਦਾ ਯਤਨ ਕੀਤਾ ਹੈ। ਪੜਾਂਗੇ ਤੇ ਅੱਖਾਂ ਅੰਦਰ, ਸੁਣਾਂਗੇ ਤੇ ਕੰਨਾਂ ਅੰਦਰ, ਔਰ ਜ਼ੁਬਾਨ ਨਾਲ ਇਸ ਬਾਣੀ ਦਾ ਪਾਠ ਕਰਦੇ ਹਾਂ, ਸੱਚਮੁੱਚ ਕਿਤੇ ਸਾਨੂੰ ਇਹ ਦ੍ਰਿੜ ਹੋ ਜਾਏ, ਪਤਾ ਲੱਗ ਜਾਏ, ਸਾਡੇ ਜੀਵਨ ਅੰਦਰ ਇੱਕ ਵਿਸ਼ਵਾਸ ਵੱਧ ਜਾਏ, ਸਾਚਾ ਨਾਮ ਮੇਰਾ ਆਧਾਰੋ, ਮੇਰਾ ਆਸਰਾ ਸੱਚਾ ਨਾਮ ਹੈ, ਉਹ ਸਦਾ ਥਿਰ ਰਹਿਣ ਵਾਲਾ ਪਰਮੇਸ਼ਰ ਦਾ ਨਾਮ, ਉਪਦੇਸ਼, ਗਿਆਨ, ਭਾਵ, ਗੁਣ ਮੇਰਾ ਆਸਰਾ ਹਨ। ਸੰਸਾਰ ਵਿਚ ਰਹਿੰਦਿਆਂ ਮਨੁੱਖ ਆਸਰਾ ਭਾਲਦਾ ਹੈ, ਆਸਰੇ ਦੀ ਲੋੜ ਹੈ। ਸੱਚਮੁੱਚ ਹੀ ਅਸੀਂ ਆਸਰੇ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦੇ, ਭਾਵੇਂ ਸਾਨੂੰ ਦੁਨਿਆਵੀ ਪੱਖ ਤੋਂ, ਸਮਾਜਿਕ ਪੱਖ ਤੋਂ ਕਿਸੇ ਸਰੀਰ ਦਾ ਆਸਰਾ ਲੈਣਾ ਪਵੇ, ਭਾਵੇਂ ਸਰੀਰ ਨੂੰ ਜਿੰਦਾ ਰੱਖਣ ਵਾਸਤੇ ਅੰਨ ਪਾਣੀ ਦਾ ਆਸਰਾ ਲੈਣਾ ਪਵੇ, ਗਰਮੀ ਸਰਦੀ ਤੋਂ ਬਚਣ ਵਾਸਤੇ ਸਾਨੂੰ ਕੱਪੜਿਆਂ ਦਾ ਸਹਾਰਾ ਵੀ ਲੈਣਾ ਪੈਂਦਾ ਹੈ, ਸਾਨੂੰ ਹੋਰ ਕਈ ਸਾਧਨਾਂ ਦਾ ਆਸਰਾ ਲੈਣਾ ਪੈਂਦਾ ਹੈ। ਔਰ ਜਿਵੇਂ ਨਜ਼ਰ ਕਮਜ਼ੋਰ ਹੋ ਜਾਏ, ਐਨਕ ਦਾ ਸਹਾਰਾ ਲੈਣਾ ਪੈਂਦਾ ਹੈ, ਕੰਨਾਂ ਤੋਂ ਸੁਣਨਾ ਘੱਟ ਹੋ ਜਾਏ ਤਾਂ ਸਾਨੂੰ ਉਸ ਮਸ਼ੀਨ ਦਾ ਸਹਾਰਾ ਲੈਣਾ ਪੈਂਦਾ ਜਿਸ ਦੇ ਆਸਰੇ ਸੁਣਿਆ ਜਾ ਸਕੇ, ਦੰਦ ਕਮਜ਼ੋਰ ਹੋ ਜਾਣ ਤਾਂ ਨਕਲੀ ਦੰਦਾਂ ਦਾ ਸਹਾਰਾ ਲੈਣਾ ਪੈਂਦਾ, ਲੱਤਾਂ ਕਮਜ਼ੋਰ ਹੋ ਜਾਣ ਤਾਂ ਖੂੰਡੀ ਦਾ ਸਹਾਰਾ ਲੈਣਾ ਪੈਂਦਾ ਇਤਿਆਦਿਕ। ਜੇ ਸਾਡੀ ਕੋਈ ਸਮਾਜਿਕ ਪੱਖ ਤੋਂ ਘਾਟ ਕਮਜ਼ੋਰੀ ਹੋਵੇ ਤਾਂ ਅਸੀਂ ਆਪਣੇ ਮਿੱਤਰਾਂ, ਸੰਗੀਆਂ, ਸਾਥੀਆਂ ਦਾ, ਭੈਣ ਭਰਾਵਾਂ ਦਾ ਵੀ ਆਸਰਾ ਲੈ ਕੇ

ਸਤਿਕਾਰ ਨਾ ਕਰੋ, ਉਹਨਾਂ ਦਾ ਆਸਰਾ ਨਾ ਬਣੋ, ਬੁਢਾਪੇ ਵਿਚ ਉਹਨਾਂ ਨੂੰ ਨਾ ਸੰਭਾਲੋ। ਸਤਿਗੁਰੂ ਨੇ ਐਸਾ ਨਹੀਂ ਆਖਿਆ, ਸਤਿਗੁਰੂ ਤੇ ਆਖਦੇ ਸੰਭਾਲੋ, ਪਿਆਰ ਕਰੋ। ਸਤਿਗੁਰੂ ਨੇ ਕੱਲੇ ਮਾਂ ਬਾਪ ਜਾਂ ਪਰਿਵਾਰ ਤੱਕ ਹੀ ਨਹੀਂ, ਸਤਿਗੁਰੂ ਤਾਂ ਆਖਦੇ ਸਾਰੇ ਲੋਕਾਂ ਨਾਲ, ਹੋਰਨਾਂ ਨਾਲ ਵੀ ਪਿਆਰ ਨਾਲ ਵਿਚਰੋ, ਉਹਨਾਂ ਨਾਲ ਵੀ ਵਿਚਰੋ, ਉਹਨਾਂ ਦੀ ਵੀ ਸਹਾਇਤਾ ਕਰੋ, ਜਿੰਨਾ ਕਰ ਸਕਦੇ ਹੋ ਜਿਸ ਵੀ ਪੱਖ ਤੋਂ ਕਰ ਸਕਦੇ ਹੋ ਕਰੋ। ਸਤਿਗੁਰੂ ਨੇ ਉਹਨਾਂ ਆਸਰਿਆਂ ਨੂੰ ਨਿੰਦਿਆ ਨਹੀਂ, ਮਾੜਾ ਨਹੀਂ ਆਖਿਆ। ਹਾਂ, ਸਤਿਗੁਰੂ ਇਹ ਸਮਝਾਉਣ ਦਾ ਜ਼ਰੂਰ ਯਤਨ ਕਰਦੇ ਐ ਕਿ ਜੇ ਸੱਚੇ ਨਾਮ ਦਾ ਆਸਰਾ ਜੀਵਨ ਵਿਚ ਰਵੇ, ਅਸੀਂ ਸਾਰੇ ਆਸਰਿਆਂ ਵਿਚੋਂ ਸ਼੍ਰੋਮਣੀ ਆਸਰਾ ਪਰਮੇਸ਼ਰ ਦੇ ਗੁਣਾਂ ਦਾ ਬਣਾ ਲਈਏ ਤਾਂ ਬਾਕੀ ਦੁਨਿਆਵੀ ਆਸਰੇ ਜੋ ਲੈ ਜਾ ਰਹੇ ਹਨ ਉਹ ਪਵਿੱਤਰ ਰਹਿਣਗੇ, ਉਹ ਸੋਹਣੇ ਨਿਭ ਜਾਣਗੇ, ਉਨ੍ਹਾਂ ਵਿਚ ਪਿਆਰ ਬਣਿਆ ਰਹੇਗਾ, ਉਨ੍ਹਾਂ ਵਿਚ ਵਿਸ਼ਵਾਸ ਬਣਿਆ ਰਹੇਗਾ। ਪਰ ਜੇ ਸੱਚੇ ਨਾਮ ਦਾ, ਪਰਮੇਸ਼ਰ ਦੇ ਗੁਣਾਂ ਦਾ ਆਸਰਾ ਨਾ ਲਿਆ ਜਾਏ, ਟੇਕ ਨਾ ਰੱਖੀ ਜਾਏ, ਇਸ ਟੇਕ ਨੂੰ ਜੀਵਨ ਵਿਚੋਂ ਮਨਫੀ ਕਰ ਦਿੱਤਾ ਜਾਏ, ਬਾਹਰ ਕੱਢ ਦਿੱਤਾ ਜਾਏ, ਭੁਲਾ ਦਿੱਤਾ ਜਾਏ, ਤਾਂ ਜਿਹੜੇ ਦੁਨਿਆਵੀ ਆਸਰੇ ਨੇ, ਭਾਵੇਂ ਮਾਂ ਬਾਪ ਦੇ ਪੱਖੋਂ ਨੇ, ਭਾਵੇਂ ਔਲਾਦ ਦੇ ਪੱਖੋਂ ਨੇ, ਭਾਵੇਂ ਭੈਣ ਭਰਾਵਾਂ ਸੱਜਣਾ ਮਿੱਤਰਾਂ ਦੇ ਪੱਖੋਂ ਨੇ, ਸੱਚਮੁੱਚ ਇਨ੍ਹਾਂ ਚ ਕੜਵਾਹਟ ਆਏਗੀ, ਇਨ੍ਹਾਂ ਰਿਸ਼ਤਿਆਂ ਦੇ ਵਿਚ ਬੇਈਮਾਨੀ ਵੀ ਆਏਗੀ, ਇਨ੍ਹਾਂ ਰਿਸ਼ਤਿਆਂ ਦੇ ਅੰਦਰ ਆਸਾ ਤ੍ਰਿਸ਼ਨਾ ਵੀ ਆਏਗੀ, ਇਨ੍ਹਾਂ ਰਿਸ਼ਤਿਆਂ ਦੇ ਵਿਚ ਧੋਖਾ ਵੀ ਆ ਸਕਦਾ ਹੈ। ਫਿਰ ਜਦੋਂ ਐਸਾ ਹੋਏਗਾ, ਸੱਚੇ ਨਾਮ ਦਾ ਆਸਰਾ ਜੀਵਨ ਵਿਚ ਨਾ ਰਵੇ, ਸਤਿਗੁਰੂ ਦਾ ਉਪਦੇਸ਼ ਜੀਵਨ ਵਿਚੋਂ ਵਿਸਰ ਜਾਏ, ਇਸ ਟੇਕ ਨੂੰ ਭੁਲਾ ਦਿੱਤਾ ਜਾਏ, ਸੱਚੇ ਨਾਮ ਦੀ ਟੇਕ ਨੂੰ ਛੱਡ ਕੇ ਦੂਜਿਆਂ ਆਸਰਿਆਂ ਨੂੰ ਜ਼ਿਆਦਾ ਮਹੱਤਵਪੂਰਨ ਜਾਣ ਲਿਆ ਜਾਏ, ਤਾਂ ਇਕ ਦਿਨ ਜ਼ਰੂਰ ਇਹ ਸਮਾਜਿਕ ਜਿਹੜੇ ਆਸਰੇ ਹਨ ਇਨ੍ਹਾਂ ਦੇ ਵਿਚ ਕੜਵਾਹਟ ਆ ਜਾਏਗੀ। ਔਰ ਸ਼ਾਇਦ ਇਹੋ ਹੀ ਕਾਰਨ ਹੈ ਅੱਜ ਸਾਡੇ ਸਮਾਜ ਅੰਦਰ ਜਿੰਨੇ ਵੀ ਇਹ ਆਸਰੇ ਨੇ, ਕਿਸੇ ਵੀ ਪੱਖ ਤੋਂ, ਮੈਂ ਪਹਿਲਾਂ ਬੇਨਤੀ ਕਰ ਚੁੱਕਾ, ਜਿੰਨੇ ਵੀ ਆਸਰੇ ਅਸੀਂ ਲਏ ਨੇ, ਜਿਨ੍ਹਾਂ ਆਸਰਿਆਂ ਤੇ ਇਹ ਸਰੀਰ ਦਾ ਸਿਸਟਮ ਚੱਲਦਾ, ਸੱਚਮੁੱਚ ਹੀ ਉਹਨਾਂ ਰਿਸ਼ਤਿਆਂ ਨੂੰ ਗੰਧਲਾ ਹੁੰਦਾ ਦੇਖਿਆ ਜਾ ਸਕਦਾ, ਉਹ ਗੰਧਲੇ ਹੋ ਰਹੇ ਨੇ, ਤਰੇੜਾਂ ਪੈ ਰਹੀਆਂ ਨੇ, ਕੜਵਾਹਟ ਆਈ ਹੈ। ਹੁਣ ਸਤਿਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰਕੇ ਸਾਡੇ ਤੇ ਇਹ ਰਹਿਮਤ ਕੀਤੀ ਹੈ ਕਿ ਭਾਈ ਸੱਚੇ ਨਾਮ ਦਾ ਆਸਰਾ ਬਣ ਗਿਆ ਹੈ, ਮੇਰੇ ਜੀਵਨ ਦਾ ਟੇਕ, ਮੇਰੇ ਜੀਵਨ ਦਾ ਮੁੱਖ ਆਧਾਰ ਪਰਮੇਸ਼ਰ ਦੇ ਗੁਣ ਹਨ ਜੋ ਬਾਣੀ ਦੇ ਰਾਹੀਂ ਸਾਨੂੰ ਮਿਲਦੇ ਹੈ। ਸਾਚਾ ਨਾਮ ਮੇਰਾ ਆਧਾਰੋ, ਜੇ ਇਹ ਆਧਾਰ ਛੱਡ ਕੇ ਕੇਵਲ ਦੁਨਿਆਵੀ ਪੱਧਰ ਤੇ ਹੀ ਸਾਰੇ ਆਧਾਰ ਮੰਨ ਲੈ ਜਾਣ, ਇਸ ਆਧਾਰ ਨੂੰ ਵਿੱਚੋਂ ਕੱਢ ਦਿੱਤਾ ਜਾਏ, ਭੁਲਾ ਦਿੱਤਾ ਜਾਏ, ਗੁਰੂ ਦੀ ਬਾਣੀ ਦੀ ਵਿਚਾਰ ਨਾਲ ਸੰਬੰਧਿਤ ਹੋਇਆ ਹੀ ਨਾ ਜਾਏ, ਬਾਣੀ ਤੋਂ ਆਸਰਾ ਲਿਆ ਹੀ ਨਾ ਜਾਏ, ਤਾਂ ਫਿਰ ਸਤਿਗੁਰੂ ਜੀ ਦੇ ਮੁਬਾਰਕ ਬੋਲ ਵੀ ਨੇ ਨਾ, ਜਾ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਤੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚੇਤੇ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਸੱਚਮੁੱਚ ਜੇ ਉਸ ਮਨੁੱਖ ਦੇ ਜੀਵਨ ਵਿਚ ਪਾਰ ਬ੍ਰਹਮ ਚਿੱਤ ਵਿਚ ਆ ਜਾਏ ਤਾਂ ਤੱਤੀ ਵਾਹ ਨਹੀਂ ਲੱਗਦੀ ਵਿਕਾਰਾਂ ਦੀ, ਬੁਰਾਈਆਂ ਦੀ, ਔਗਣਾਂ ਦੀ, ਇਹ ਜਿਹੜੀ ਨਿਰਾਸ਼ਤਾ ਵਾਰ ਵਾਰ ਆ ਕੇ ਸਤਾਉਂਦੀ ਹੈ, ਫਿਰ ਇਹ ਨਿਰਾਸ਼ਤਾ ਜੀਵਨ ਵਿਚ ਨਹੀਂ ਆਉਂਦੀ। ਸਤਿਗੁਰੂ ਆਖਦੇ ਬਾਕੀ ਤਾਂ ਆਸਰੇ ਟੁੱਟ ਜਾਂਦੇ ਨੇ, ਭੱਜ ਜਾਂਦੇ ਨੇ, ਇਸ ਆਸਰੇ ਤੋਂ ਬਿਨਾਂ ਉਹ ਆਸਰੇ ਵੀ ਫਿੱਕੇ ਪੈ ਜਾਂਦੇ ਨੇ, ਇਹ ਆਸਰਾ ਆ ਜਾਏ ਉਹ ਆਸਰੇ ਸਾਰੇ ਸੋਹਣੇ ਬਣ ਜਾਂਦੇ ਨੇ, ਉਹ ਆਸਰਿਆਂ ਸਾਰਿਆਂ ਦੇ ਵਿਚ ਹੀ ਪਿਆਰ ਬਣਿਆ ਰਹਿੰਦਾ ਆ। ਫਿਰ ਹੋਰ ਅੱਗੇ ਆਖਦੇ ਐ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਜਿਸ ਆਸਰੇ ਨੇ ਮੇਰੀਆਂ ਸਾਰੀਆਂ ਤ੍ਰਿਸ਼ਨਾਵਾਂ ਖਤਮ ਕਰ ਦਿੱਤੀਆਂ। ਜੇ ਹੁਣ ਇਸ ਆਸਰੇ ਗੁਰਬਾਣੀ ਵਾਲੇ ਨੂੰ, ਗੁਰੂ ਦੀ ਮੱਤ ਵਾਲੇ ਆਸਰੇ ਨੂੰ ਛੱਡ ਦਿੱਤਾ ਜਾਏ, ਕੇਵਲ ਦੁਨਿਆਵੀ ਆਸਰੇ ਲੈ ਜਾਣ ਤਾਂ ਉਨ੍ਹਾਂ ਵਿਚ ਤਾਂ ਤ੍ਰਿਸ਼ਨਾ ਵੱਧਦੀ ਹੈ, ਭੁੱਖ ਦਾ ਮਤਲਬ ਤ੍ਰਿਸ਼ਨਾ ਹੀ ਹੈ, ਤ੍ਰਿਸ਼ਨਾ ਵੱਧਦੀ ਹੈ। ਸਾਹਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ, ਮਾਇਆ ਦਾ ਮਾਇਆ ਨੂੰ ਆਸਰਾ ਬਣਾਇਆ, ਤ੍ਰਿਸ਼ਨਾ ਵੱਧ ਗਈ, ਧੀਆਂ ਪੁੱਤਰਾਂ ਨੂੰ ਆਸਰਾ ਸਮਝਿਆ ਗਿਆ,

0: ਪਰ ਤ੍ਰਿਸ਼ਨਾ ਵੱਧ ਗਈ ਇਹਨਾਂ ਧੀਆਂ ਪੁੱਤਰਾਂ ਵਾਸਤੇ। ਮੈਂ ਆਹ ਵੀ ਕਰਦਿਆਂ ਆਹ ਵੀ ਕਰਦਿਆਂ ਆਹ ਵੀ ਜੋੜਦਿਆਂ ਮੇਰੇ ਕੋਲ ਵੱਧ ਹੋਣਾ ਚਾਹੀਦਾ ਤਾਂ ਕਿ ਮੇਰੇ ਧੀਆਂ ਪੁੱਤਰ ਸੌਖੇ ਰਹਿਣ, ਉਨ੍ਹਾਂ ਵਾਸਤੇ ਵੱਧ ਸਹੂਲਤਾਂ ਹੋ ਜਾਣ, ਦੂਜਿਆਂ ਦਾ ਭਾਵੇਂ ਗਾਲੀ ਘੁੱਟ ਦਿੱਤਾ ਜਾਏ, ਦੂਜਿਆਂ ਨੂੰ ਭਾਵੇਂ ਮਾਰਨਾ ਪਵੇ, ਦੂਜਿਆਂ ਦੇ ਭਾਵੇਂ ਹੱਕ ਦੱਬਣੇ ਪੈ ਜਾਣ, ਬੇਈਮਾਨੀ ਕਰਨੀ ਪੈ ਜਾਏ, ਭੁੱਖ ਵਧੀ ਰਹੇਗੀ, ਤ੍ਰਿਸ਼ਨਾ ਵਧੀ ਰਹੇਗੀ। ਪਰ ਜੇ ਸੱਚੇ ਨਾਮ ਦਾ ਆਸਰਾ ਆ ਜਾਏ, ਪਰਮੇਸ਼ਰ ਦੇ ਗੁਣਾਂ ਦਾ ਬਾਣੀ ਦੇ ਰਾਹੀਂ ਆਸਰਾ ਮਿਲ ਜਾਏ, ਤਾਂ ਫਿਰ ਇਹ ਸੰਸਾਰਕ ਭੁੱਖਾਂ ਸਾਰੀਆਂ ਹੀ ਨਾਸ਼ ਹੋ ਜਾਂਦੀਆਂ ਨੇ, ਕਿਸੇ ਪ੍ਰਕਾਰ ਦੀ ਕੋਈ ਹੋਰ ਤ੍ਰਿਸ਼ਨਾ ਨਹੀਂ ਰਹਿ ਜਾਂਦੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਾਂ ਇੱਥੋਂ ਤੱਕ ਵੀ ਬੜੇ ਸੁੰਦਰ ਤੇ ਪਿਆਰੇ ਬੋਲ ਰੱਖਦੇ ਐ ਤੇ ਆਖਦੇ ਐ, ਭਾਈ ਸਾਨੂੰ ਤਾਂ ਇਹ ਤਰਲਾ ਲੈਣਾ ਚਾਹੀਦਾ, ਦੁਨਿਆਵੀ ਆਸਰੇ ਰੱਖਦਿਆਂ ਹੋਇਆਂ ਦੁਨਿਆਵੀ ਆਸਰਿਆਂ ਨੂੰ, ਦੁਨਿਆਵੀ ਟੇਕਾਂ ਨੂੰ ਸੋਹਣੇ ਢੰਗ ਨਾਲ ਨਿਭਾਉਣ ਦੀ ਖਾਤਰ, ਜੇ ਸੱਚਮੁੱਚ ਸਾਨੂੰ ਦੁਨਿਆਵੀ ਰਿਸ਼ਤਿਆਂ ਨਾਲ ਪਿਆਰ ਹੈ, ਜੇ ਸੱਚਮੁੱਚ ਹੀ ਅਸੀਂ ਇਨ੍ਹਾਂ ਦੇ ਪ੍ਰਤੀ ਕੁਝ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਫਿਰ ਇਹ ਪਹਿਲਾਂ ਪਹਿਲ ਦੇ ਆਧਾਰ ਤੇ ਸਮਝ ਆ ਜਾਣੀ ਚਾਹੀਦੀ ਹੈ। ਇਨ੍ਹਾਂ ਰਿਸ਼ਤਿਆਂ ਦੇ ਪ੍ਰਤੀ ਤਾਂ ਹੀ ਕੁਝ ਚੰਗਾ ਕੀਤਾ ਜਾ ਸਕਦਾ, ਤਾਂ ਹੀ ਇਨ੍ਹਾਂ ਰਿਸ਼ਤਿਆਂ ਦੇ ਵਿਚ ਕੋਈ ਭਲਾਈ ਕੀਤੀ ਜਾ ਸਕਦੀ ਆ। ਸੱਚਮੁੱਚ ਹੀ ਜੇ ਅਸੀਂ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦਾ ਅੰਗ ਪਹਿਲ ਦੇ ਆਧਾਰ ਤੇ ਬਣਾਈਏ। ਸਤਿਗੁਰੂ ਗਰੀਬ ਨਿਵਾਜ ਆਖਦੇ ਆ, ਮੈਂ ਪੱਕ ਕੀ ਪੰਧ ਨਾ ਕਰਨੀ ਕੀ ਕਾਰ, ਮੈਂ ਇੱਜ਼ਤ ਵਾਲਾ ਰਾਹ ਤੇ ਅਪਣਾਇਆ ਹੀ ਨਹੀਂ, ਮੈਂ ਕਰਨੀ ਵਾਲਾ ਕੰਮ ਚੰਗੀ ਕਰਨੀ ਕਿਰਦਾਰ ਵਾਲਾ ਕੰਮ ਤਾਂ ਕੋਈ ਕੀਤਾ ਹੀ ਨਹੀਂ, ਮੈਂ ਪੱਤ ਕੀ ਪੰਧ ਨਾ ਕਰਨੀ ਕੀ ਕਾਰ, ਹਾਂ ਵਿਗੜੈ ਰੂਪ ਰਹਾਂ ਵਿਕਰਾਲ, ਮੈਂ ਤਾਂ ਹਮੇਸ਼ਾ ਵਿਗੜਿਆ ਭਿਆਨਕ ਰੂਪ ਵਾਲਾ ਹੀ ਰਿਹਾ, ਮੇਰੇ ਜੀਵਨ ਦਾ ਬੜਾ ਭਿਆਨਕ ਰੂਪ ਰਿਹਾ, ਬਹੁਤ ਵਿਗੜਿਆ ਹੋਇਆ, ਬੜਾ ਟੇਢਾ ਰੂਪ ਰਿਹਾ, ਪਰ ਫਿਰ ਵੀ ਹੇ ਮੇਰੇ ਮਾਲਕ, ਤੇਰੇ ਪਾਵਨ ਸਿਧਾਂਤ ਵਿਚੋਂ ਤੇਰੇ ਚਰਨਾਂ ਨਾਲ ਜੁੜਿਆ, ਇੰਨੀ ਕੁ ਸਮਝ ਜ਼ਰੂਰ ਆਈ ਹੈ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ, ਜਿਹੜਾ ਤੇਰਾ ਇੱਕ ਆਸਰਾ ਗੁਣਾਂ ਦਾ ਸਾਰੇ ਸੰਸਾਰ ਨੂੰ ਤਾਰਨ ਦੀ ਸਮਰੱਥਾ ਰੱਖਦਾ, ਮੈਨੂੰ ਵੀ ਇਹੋ ਆਸ ਹੈ, ਇਹੋ ਹੀ ਆਸਰਾ ਹੈ, ਸ਼ਾਇਦ ਮੇਰਾ ਵੀ ਜੀਵਨ ਇਨ੍ਹਾਂ ਗੁਣਾਂ ਦੇ ਆਧਾਰ ਤੇ, ਇਹ ਤੇਰੇ ਦਿੱਤੇ ਹੋਏ ਗਿਆਨ ਉਪਦੇਸ਼ ਦੇ ਆਧਾਰ ਤੇ ਸ਼ਾਇਦ ਮੇਰਾ ਜੀਵਨ ਵੀ ਪਾਰ ਹੋਏਗਾ, ਮੈਨੂੰ ਆਸ ਹੈ, ਇਹੋ ਹੀ ਆਸਰਾ ਹੈ, ਹੋਰ ਕੋਈ ਆਸਰਾ ਨਹੀਂ, ਭਾਵੇਂ ਮੇਰਾ ਜੀਵਨ ਇੱਜ਼ਤ ਵਾਲੇ ਰਾਹ ਤੇ ਨਹੀਂ ਚੱਲਿਆ, ਭਾਵੇਂ ਮੈਂ ਕਰਨੀ ਵਾਲਾ ਕੋਈ ਕੰਮ ਚੰਗਾ ਨਹੀਂ ਕੀਤਾ, ਭਾਵੇਂ ਮੇਰਾ ਜੀਵਨ ਵਿਗੜਿਆ ਹੋਇਆ ਤੇ ਬੜਾ ਭਿਆਨਕ ਰੂਪ ਵਾਲਾ ਹੈ, ਪਰ ਫਿਰ ਵੀ ਮੈਂ ਆਸ ਰੱਖਦਾ ਤੇਰੇ ਨਾਮ ਨੇ ਹੀ ਮੈਨੂੰ ਇਸ, ਤੇਰੇ ਗੁਣਾਂ ਨੇ ਹੀ ਮੈਨੂੰ ਇਸ ਸੰਸਾਰ ਸਾਗਰ ਵਿਚੋਂ ਪਾਰ ਲੰਘਾਉਣ ਵਾਸਤੇ ਸਹਾਇਕ ਬਣਨਾ ਹੈ। ਸਤਿਗੁਰੂ ਗਰੀਬ ਨਿਵਾਜ ਸਾਨੂੰ ਬਖਸ਼ਿਸ਼ ਕਰਕੇ ਆਖਦੇ ਆ, ਦਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ, ਮਾਨੇ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਮੇਰੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਕਰ ਦਿੱਤੀਆਂ, ਮੇਰੇ ਜੀਵਨ ਵਿਚ ਸ਼ਾਂਤੀ ਸੁਖ ਆਇਆ, ਮੇਰੇ ਜੀਵਨ ਵਿਚ ਸ਼ਾਂਤੀ ਆਈ ਸੁਖ ਆਇਆ, ਔਰ ਮਨ ਵਿਚ ਉਹ ਆਪ ਵੀ ਆ ਕੇ ਵਸ ਗਿਆ, ਜਦੋਂ ਸਹਿਜ ਆ ਗਿਆ ਸ਼ਾਂਤੀ ਆ ਗਈ ਸੁਖ ਆ ਗਿਆ, ਉਹ ਆਪ ਵੀ ਆ ਕੇ ਟਿਕ ਗਿਆ, ਕਿਉਂਕਿ ਉਹਦੇ ਆਉਣ ਨਾਲ ਹੀ ਸੁਖ ਤੇ ਸ਼ਾਂਤੀ ਆਉਣੀ ਸੀ। ਤੇ ਪਰਮੇਸ਼ਰ ਜੀਵਨ ਵਿਚ ਕਿਵੇਂ ਆਇਆ? ਗੁਣਾਂ ਦੇ ਰੂਪ ਵਿਚ। ਗੁਣ ਕਿੱਥੋਂ ਆਏ? ਸਤਿਗੁਰੂ ਜੀ ਦੀ ਪਾਵਨ ਬਾਣੀ ਵਿਚੋਂ, ਤੇ ਪਾਵਨ ਬਾਣੀ ਨੂੰ ਪੜ੍ਹਨਾ ਪਏਗਾ, ਪਾਵਨ ਬਾਣੀ ਤਾਂ ਅਸੀਂ ਪੜ੍ਹਦੇ ਹੀ ਨਹੀਂ। ਜਿਨ ਇੱਛਾ ਸਭ ਪੁਜਾਈਆਂ, ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ, ਕਿਹੜੀਆਂ ਕਿਹੜੀਆਂ ਇੱਛਾਵਾਂ ਸੀ? ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਅਸੀਂ ਜੁੜੇ ਹੋਏ ਹਾਂ, ਜਦੋਂ ਅੱਗੇ ਤੋਂ ਅੱਗੇ ਵਿਚਾਰਾਂਗੇ ਤੇ ਇਸ ਪਾਵਨ ਬਾਣੀ ਦਾ ਜੋ ਵਿਚਾਰ ਹੈ ਲੜੀਵਾਰ ਰੱਖ ਕੇ ਸਾਨੂੰ ਸੋਚਣਾ ਪਏਗਾ, ਵਿਚਾਰਨਾ ਪਏਗਾ। ਇੱਛਾ ਦਾ ਮਤਲਬ ਇੱਥੇ ਕੇਵਲ ਤੇ ਕੇਵਲ ਇਹ ਨਹੀਂ ਕਿ ਮੇਰੇ ਕੋਲ ਧਨ ਜ਼ਿਆਦਾ ਹੋਵੇ, ਮੇਰੇ ਕੋਲ ਕੋਠੀ ਹੋਵੇ, ਮੇਰੇ ਕੋਲ ਦੁਨੀਆਂ ਵਾਲੀਆਂ ਸਹੂਲਤਾਂ ਹੋਣ, ਮੇਰੇ ਕੋਲ ਖਾਣ ਵਾਸਤੇ ਵਧੀਆ ਪਦਾਰਥ ਹੋਣ, ਮੈਂ ਮਨ ਇੱਛੇ ਭੋਗ ਭੋਗਾਂ, ਮਨ ਬਿਲਾਸ ਕਰਾਂ, ਐਸਾ ਨਹੀਂ। ਜਿਨ ਇੱਛਾ ਸਭ ਪੁਜਾਈਆਂ, ਕਿਉਂਕਿ ਅਸੀਂ ਆਰੰਭਲੀ ਪੌੜੀ ਵਿਚ ਸ਼ਰਵਣ ਕੀਤਾ ਹੈ ਕਿ ਹੇ ਮੇਰੀ ਮਾਂ, ਮੇਰੇ ਜੀਵਨ ਵਿਚ ਆਨੰਦ ਹੋ ਗਿਆ ਕਿਉਂਕਿ ਮੈਂ ਸਤਿਗੁਰੂ ਪਾ ਲਿਆ ਹੈ। ਹੁਣ ਸਤਿਗੁਰੂ ਪਾਉਣ ਤੋਂ ਬਾਅਦ ਇੱਛਾਵਾਂ ਕਿਹੜੀਆਂ ਬਣ ਗਈਆਂ? ਸਤਿਗੁਰੂ ਦੀ ਪਾਵਨ ਬਾਣੀ ਨਾਲ ਜੁੜਨ ਤੋਂ ਬਾਅਦ ਹੁਣ ਇੱਛਾਵਾਂ ਜੀਵਨ ਦੀਆਂ ਕਿਹੜੀਆਂ ਹੋਣਗੀਆਂ? ਮੇਰੀਆਂ ਅੱਖਾਂ ਜਰੇ ਜਰੇ ਰੋਮ ਰਾਮ ਕਣ ਕਣ ਵਿਚ ਰੋਮ ਰੋਮ ਵਿਚ ਵਸੇ ਹੋਏ ਮੇਰੇ ਪਰਮੇਸ਼ਰ ਨੂੰ ਵੇਖਣ, ਇਸ ਕੁਦਰਤ ਦੇ ਮਾਲਕ ਕਾਦਰ ਨੂੰ ਜੋ ਇਸ ਖਾਲਕ ਜੋ ਖਾਲਕ ਖਾਲਕਤ ਦੇ ਵਿਚ ਰਮਿਆ ਹੋਇਆ ਉਸ ਨੂੰ ਵੇਖ ਸਕਣ, ਮੇਰੀ ਜ਼ੁਬਾਨ ਉਸ ਕਾਦਰ ਦਾ ਜਸ ਕਰ ਸਕੇ ਜੋ ਇਹ ਸਾਰੀ ਕੁਦਰਤ ਦੇ ਹਰ ਜਰੇ ਜਰੇ ਦੇ ਅੰਦਰ ਰਮਿਆ ਹੋਇਆ ਹੈ। ਮੇਰੇ ਕੰਨ ਉਸ ਪਰਮੇਸ਼ਰ ਦੇ ਸੋਹਣੇ ਜਸ ਨੂੰ ਸੁਣ ਸਕਣ ਜੋ ਹਰ ਥਾਂ ਤੇ ਬੈਠਾ ਹੋਇਆ ਸ੍ਰਿਸ਼ਟੀ ਦੇ ਸੰਭਾਲ ਕਰ ਰਿਹਾ ਹੈ। ਇਹ ਇੱਛਾਵਾਂ ਮੇਰੀਆਂ ਪੂਰੀਆਂ ਹੋ ਗਈਆਂ ਕਿਉਂਕਿ ਹੁਣ ਨਾਮ ਪਰਮੇਸ਼ਰ ਦੇ ਗੁਣ ਪਰਮੇਸ਼ਰ ਦਾ ਗਿਆਨ ਪਾਵਨ ਬਾਣੀ ਮੇਰੇ ਜੀਵਨ ਦਾ ਆਸਰਾ ਬਣ ਗਿਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਵੱਡੀਆਂ ਵਡਿਆਈਆਂ ਨੇ ਭਾਈ, ਮੈਂ ਉਸ ਗੁਰੂ ਤੋਂ ਸਦਾ ਹੀ ਕੁਰਬਾਨ ਬਲਿਹਾਰ ਜਾਵਾਂ। ਮੈਂ ਆਪਣਾ ਆਪ ਕੁਰਬਾਨ ਕੀਤਾ ਜਿਸ ਨੇ ਮੇਰੇ ਤੇ ਰਹਿਮਤ ਕੀਤੀ ਹੈ, ਜਿਸ ਨੇ ਮੇਰੇ ਜੀਵਨ ਦਾ ਇਹ ਸੱਚਮੁੱਚ ਹੀ ਸੋਹਣਾ ਨਜ਼ਾਰਾ ਬਣਾਇਆ, ਮੇਰੇ ਜੀਵਨ ਵਿਚ ਆਨੰਦ ਭਰ ਦਿੱਤਾ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ। ਸਤਿਗੁਰੂ ਪਾਵਨ ਬਾਣੀ ਆਸਾ ਕੀ ਵਾਰ ਅੰਦਰ ਵੀ ਬਖਸ਼ਿਸ਼ ਕਰਕੇ ਆਖਦੇ ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨ ਨੇਤਰੀ ਜਗਤ ਨਿਹਾਲਿਆ। ਫਿਰ ਸਤਿਗੁਰੂ ਪੰਜਵੇਂ ਪਾਤਸ਼ਾਹ ਬੜੇ ਪਿਆਰੇ ਸੁੰਦਰ ਬੋਲ ਰੱਖ ਕੇ ਆਖਦੇ ਹੈ, ਹਉ ਢਾਡੀ ਦਰ ਗੁਣ ਗਾਵਨ ਦਾ ਜੇ ਹਰ ਪ੍ਰਭ ਭਾਵੈ। ਪ੍ਰਭੂ ਪਰਮੇਸ਼ਰ ਨੂੰ ਚੰਗਾ ਲੱਗੇ ਤਾਂ ਮੈਂ ਉਸ ਪਰਮੇਸ਼ਰ ਦੇ ਸੁੰਦਰ ਸੋਹਣੇ ਜੀਵਨ ਦਾਨ ਬਖਸ਼ਣ ਵਾਲੇ ਗੁਣ ਗਾਇਨ ਕਰਦਾ ਹਾਂ। ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੇ ਜਾਵੇ, ਸਦਾ ਥਿਰ ਰਹਿਣ ਵਾਲਾ ਟਿਕਿਆ ਹੋਇਆ ਮੇਰਾ ਪਰਮੇਸ਼ਰ ਹੀ ਹੈ, ਬਾਕੀ ਹੋਰ ਸਭ ਕੁਝ ਤਾਂ ਆਉਣ ਜਾਣ ਹੈ। ਬਾਕੀ ਸਾਰਾ ਕੁਝ ਥਿਰ ਨਹੀਂ ਹੈ, ਪਰਮੇਸ਼ਰ ਹੀ ਥਿਰ ਹੈ। ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੇ, ਮੈਂ ਉਹ ਦਾਨ ਮੰਗਦਾ ਹਾਂ ਹੇ ਮੇਰੇ ਮਾਲਕਾ ਧਰਤੀ ਦੇ ਪਾਲਣ ਹਾਰ, ਮੈਂ ਉਹ ਦਾਨ ਮੰਗਦਾ ਹਾਂ ਜਿਸ ਨਾਲ ਮੇਰੀ ਭੁੱਖ ਮਿਟ ਜਾਏ ਤ੍ਰਿਸ਼ਨਾ ਖਤਮ ਹੋ ਜਾਏ। ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ, ਮੈਨੂੰ ਆਪਣੇ ਗੁਣਾਂ ਦੀ ਸਾਂਝ ਕਰਾਵੋ, ਮੈਂ ਤੁਹਾਡੇ ਗੁਣਾਂ ਦੀ ਸਾਂਝ ਕਰ ਸਕਾਂ, ਕਿਉਂਕਿ ਇਹੋ ਹੀ ਇਕ ਸਾਧਨ ਹੈ ਜਿਸ ਨਾਲ ਜੀਵਨ ਦੀ ਭੁੱਖ ਮਿਟਣੀ ਤ੍ਰਿਸ਼ਨਾ ਖਤਮ ਹੋਣੀ ਹੈ, ਜਿਸ ਨਾਲ ਜੀਵਨ ਨੇ ਰੱਜ ਜਾਣਾ ਹੈ। ਜਿਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾਤਾਰ, ਪ੍ਰਭ ਢਾਡੀ ਕੋ ਮਹਿਲ ਬੁਲਾਵੇ। ਇਹ ਜਿਹੜਾ ਮੇਰਾ ਨਿਤ ਦਾ ਤਰਲਾ ਜੋ ਮੇਰਾ ਇਹ ਉਪਰਾਲਾ ਸੀ, ਜੋ ਗੁਣਾਂ ਦੀ ਸਾਂਝ ਵਾਲੇ ਪਾਸੇ ਨੂੰ ਲਗਾਤਾਰ ਦਾ ਮੇਰਾ ਉਤਸ਼ਾਹ ਸੀ, ਸਤਿਗੁਰੂ ਗਰੀਬ ਨਵਾਜ ਦੇ ਦਰ ਤੇ ਪ੍ਰਵਾਨ ਹੋਇਆ ਔਰ ਮੇਰੀ ਇਹ ਸਾਂਝ ਇੰਨੀ ਪੱਕੀ ਹੋ ਗਈ, ਜਾਨੀ ਮੈਨੂੰ ਪਰਮੇਸ਼ਰ ਨੇ ਆਪ ਆਵਾਜ਼ ਦੇ ਕੇ ਆਪਣੇ ਨਾਲ ਜੋੜ ਲਿਆ। ਢਾਡੀ ਕੋ ਮਹਿਲ ਬੁਲਾਵੇ, ਮੈਨੂੰ ਆਪਣੇ ਨਾਲ ਜੋੜ ਲਿਆ, ਆਪਣੇ ਪਿਆਰੇ ਗੁਣਾਂ ਦੇ ਦਾਇਰੇ ਵਿਚ ਲੈ ਆਂਦਾ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚੇਤਨ ਆਵੇ। ਜਦੋਂ ਪਾਵਨ ਬਾਣੀ ਦੀ ਵਿਚਾਰ ਰਾਹੀਂ ਮੈਂ ਪਰਮੇਸ਼ਰ ਦੇ ਦਰਸ਼ਨ ਕੀਤੇ, ਪਾਵਨ ਬਾਣੀ ਦੀ ਵਿਚਾਰ ਦੇ ਰਾਹੀਂ ਪਰਮੇਸ਼ਰ ਦੀ ਸਮਝ ਨੂੰ ਸਮਝਣ ਦਾ ਯਤਨ ਕੀਤਾ, ਗੁਰੂ ਦੀ ਮਤ ਰਾਹੀਂ ਸਮਝਿਆ, ਤਾਂ ਮੇਰੇ ਜੀਵਨ ਦੀ ਭੁੱਖ ਮਿਟ ਗਈ। ਕਿਉਂਕਿ ਪਰਮੇਸ਼ਰ ਨੂੰ ਦੇਖਣਾ ਕੋਈ ਸਰੀਰਕ ਤੌਰ ਤੇ ਨਹੀਂ, ਪਰਮੇਸ਼ਰ ਕੋਈ ਆਕਾਰ ਨਹੀਂ ਹੈ, ਪਰਮੇਸ਼ਰ ਕੋਈ ਸਰੀਰ ਨਹੀਂ ਹੈ, ਪਰਮੇਸ਼ਰ ਤਾਂ ਇੱਕ ਸ਼ਕਤੀ ਗੁਣਾਂ ਦੇ ਰੂਪ ਵਿਚ ਜੋ ਸੰਸਾਰ ਦੇ ਹਰ ਥਾਂ ਤੇ ਸਮਾਈ ਹੋਈ ਹੈ, ਉਸ ਸ਼ਕਤੀ ਨੂੰ ਉਹਨਾਂ ਗੁਣਾਂ ਨੂੰ ਪਾਵਨ ਬਾਣੀ ਦੀ ਸਮਝ ਲੈ ਕੇ ਅਸਾਂ ਆਪਣੇ ਜੀਵਨ ਵਿਚ ਹੰਡਾਉਣਾ ਹੈ, ਸਮਝਣਾ ਹੈ ਸਤਿਗੁਰੂ ਦੀ ਪਾਵਨ ਬਾਣੀ ਦੇ ਰਾਹੀਂ। ਹੁਣ ਸਤਿਗੁਰੂ ਆਖਦੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨ ਆਵੇ, ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕਹਿ ਪਾਵੇ। ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਇੱਛਾਵਾਂ ਕਿਹੜੀਆਂ? ਅਸੀਂ ਪਹਿਲਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਚੋਂ ਸਾਂਝ ਕਰ ਚੁੱਕੇ ਹਾਂ, ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋ ਧਰੀ ਹਰ ਬਿਨੇ ਅਵਰ ਨਾ ਦੇਖੋ ਕੋਈ, ਇਹ ਸ਼ਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਇਹ ਇੱਛਾ ਸੀ ਗੁਰੂ ਨਾਲ ਮਿਲਣ ਤੋਂ ਬਾਅਦ, ਇਹ ਇੱਛਾ ਬਣ ਗਈ ਕਿ ਮੇਰੇ ਕੰਨ ਪਰਮੇਸ਼ਰ ਦੀ ਸੱਚੀ ਬਾਣੀ ਨੂੰ ਸੁਣਨ, ਮੇਰੀ ਜ਼ੁਬਾਨ ਪਰਮੇਸ਼ਰ ਦੀ ਇਹ ਸੱਚੀ ਸਿਪਸਲਾ ਬਾਣੀ ਨੂੰ ਗਾਵੇ, ਮੇਰੀਆਂ ਅੱਖਾਂ ਇਸ ਪਾਵਨ ਬਾਣੀ ਨੂੰ ਪੜਨ ਤੋਂ ਬਾਅਦ ਸੰਸਾਰ ਦੇ ਹਰ ਥਾਂ ਤੇ ਪਰਮੇਸ਼ਰ ਦੇ ਉਸ ਸੋਹਣੇ ਸਰੂਪ ਗੁਣਾ ਰੂਪ ਵਿਚ ਦਰਸ਼ਨ ਕਰ ਸਕਣ। ਸਤਿਗੁਰੂ ਆਖਦੇ ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕੈ ਪਾਵੇ, ਪ੍ਰਭੂ ਦੇ ਪੈਰੀ ਲੱਗ ਕੇ ਪ੍ਰਭੂ ਦੇ ਗੁਣਾਂ ਨਾਲ ਸ਼ਬਦਾਂ ਨਾਲ ਸਾਂਝ ਬਣਾ ਕੇ ਮੇਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਹਉ ਨਿਰਗੁਣ ਢਾਡੀ ਬਖਸ਼ਿਓਨ, ਪ੍ਰਭ ਪੁਰਖ ਵਿਦਾਵੇ ਮੈਨੂੰ ਬੇਕਾਰ ਨੂੰ ਨਿਰਗੁਣ ਨੂੰ ਉਸ ਪਰਮੇਸ਼ਰ ਨੇ ਪ੍ਰਭੂ ਪੁਰਖ ਨੇ ਬਖਸ਼ ਲਿਆ, ਸੱਚਮੁੱਚ ਹੀ ਆਪਣਾ ਬਣਾ ਲਿਆ। ਤੇ ਸਤਿਗੁਰੂ ਆਖਦੇ ਹੈ ਇਹ ਵਡਿਆਈ ਮੇਰੇ ਸਤਿਗੁਰੂ ਦੀ ਹੈ ਜਿਸ ਨੇ ਮੇਰੇ ਤੇ ਰਹਿਮਤ ਕੀਤੀ, ਤੇ ਸਤਿਗੁਰੂ ਬਾਣੀ ਹੈ ਤੇ ਬਾਣੀ ਦੇ ਨਾਲ ਜਦੋਂ ਅਸੀਂ ਜੁੜਾਂਗੇ ਇਹ ਰਹਿਮਤਾਂ ਬਾਣੀ ਵਿਚੋਂ ਸਾਡੇ ਜੀਵਨ ਵਿਚ ਆਉਣੀਆਂ। ਕਹਾ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਨਾਨਕ ਆਖਦਾ ਗੁਰਮੁਖ ਜਨੋ ਗੁਰਸਿੱਖੋ ਸੁਣੋ, ਧਿਆਨ ਨਾਲ ਸੁਣੋ, ਸ਼ਬਦ ਧਰੋ ਪਿਆਰੋ। ਸ਼ਬਦ ਦੱਦੇ ਦੀ ਸਿਹਾਰੀ ਦੱਸਦੀ ਹੈ ਸ਼ਬਦ ਦੇ ਰਾਹੀਂ ਪਰਮੇਸ਼ਰ ਦੇ ਗੁਣਾਂ ਵਿਚ ਪਿਆਰ ਬਣਾਓ ਸ਼ਬਦ ਦੇ ਰਾਹੀਂ। ਤੇ ਸ਼ਬਦ ਕੀ ਹੈ? ਪਾਵਨ ਬਾਣੀ ਜਿਸ ਦੇ ਲੜ ਸਾਨੂੰ ਲਾਇਆ ਗਿਆ। ਦੇਹ ਦੀ ਪ੍ਰਥਾ ਨਹੀਂ ਕੋਈ, ਸਤਿਗੁਰੂ ਨੇ ਇਹ ਨਹੀਂ ਆਖਿਆ ਕਿਸੇ ਸਰੀਰ ਦਾ ਸੰਗ ਕਰੋ। ਸਤਿਗੁਰੂ ਆਖਦੇ ਸ਼ਬਦ ਦੇ ਰਾਹੀਂ ਪਰਮੇਸ਼ਰ ਦੇ ਗੁਣਾਂ ਵਿਚ ਪਿਆਰ ਬਣਾਓ। ਇਹ ਆਸਰਾ ਤਾਂ ਹੀ ਪੱਕਾ ਹੋ ਸਕੇਗਾ, ਤਾਂ ਹੀ ਇਸ ਦੀ ਸਮਝ ਆ ਸਕੇਗੀ ਜੇ ਅਸੀਂ ਸ਼ਬਦ ਦੇ ਵਿਚ ਪਿਆਰ ਜੋੜਾਂਗੇ, ਜੇ ਸਾਡਾ ਪਿਆਰ ਸ਼ਬਦ ਦੇ ਰਾਹੀਂ ਬਣੇਗਾ। ਹੁਣ ਅਸੀਂ ਸ਼ਬਦ ਦੀ ਸਾਂਝ ਘੱਟ ਕਰਦੇ ਹਾਂ, ਸਰੀਰਾਂ ਦੀ ਜ਼ਿਆਦਾ ਕਰਦੇ ਹਾਂ। ਅਸੀਂ ਸ਼ਬਦ ਦੇ ਪੁਜਾਰੀ ਘੱਟ ਰਹੇ, ਅਸੀਂ ਦੇਹਾਂ ਦੇ ਪੁਜਾਰੀ ਜ਼ਿਆਦਾ ਹੋ ਗਏ। ਸਤਿਗੁਰੂ ਗਰੀਬ ਨਿਵਾਜ ਆਖਦੇ ਆ ਗੁਰਸਿੱਖੋ ਗੁਰਮੁਖੋ ਸੁਣੋ ਸ਼ਬਦ ਧਰੋ ਪਿਆਰੋ। ਸ਼ਬਦ ਦੇ ਰਾਹੀਂ ਇਸ ਗੱਲ ਨੂੰ ਧਿਆਨ ਵਿਚ ਲਿਆਓ, ਪਿਆਰ ਪਾਉਣਾ ਹੈ ਪ੍ਰਭੂ ਦੇ ਇਨ੍ਹਾਂ ਗੁਣਾਂ ਵਿਚ, ਪ੍ਰਭੂ ਦਾ ਨਾਮ ਆਸਰਾ ਬਣਾਉਣਾ ਹੈ, ਜੀਵਨ ਵਿਚ ਟੇਕ ਬਣਾਉਣੀ ਹੈ, ਤਾਂ ਸ਼ਬਦ ਦੇ ਰਾਹੀਂ ਬਣੇਗੀ। ਸਾਚਾ ਨਾਮ ਮੇਰਾ ਆਧਾਰੋ, ਹੁਣ ਤਾਂ ਸੱਚਾ ਨਾਮ ਹੀ ਮੇਰਾ ਆਸਰਾ ਹੈ। ਜੇ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਤੇ ਸ਼ਬਦ ਦੇ ਰਾਹੀਂ ਬਣਾਓ, ਸ਼ਬਦ ਦੇ ਰਾਹੀਂ ਪਾਵਨ ਬਾਣੀ ਦੇ ਰਾਹੀਂ ਬਣਾਓ, ਗੁਰਬਾਣੀ ਨਾਲ ਜੁੜ ਜਾਓ। ਆਓ ਯਤਨ ਕਰੀਏ ਸਤਿਗੁਰੂ ਗਰੀਬ ਨਿਵਾਜ ਜੀ ਦੀ ਇਹ ਪਾਵਨ ਬਾਣੀ ਜੋ ਸਾਨੂੰ ਐਸਾ ਜੀਵਨ ਉਪਦੇਸ਼ ਬਖਸ਼ਦੀ ਹੈ। ਸਤਿਗੁਰੂ ਗਰੀਬ ਨਿਵਾਜ ਦੇ ਪਾਵਨ ਉਪਦੇਸ਼ ਨਾਲ ਜੁੜਿਆ ਕਰੀਏ, ਪਾਵਨ ਬਾਣੀ ਨੂੰ ਆਪ ਪੜਿਆ ਕਰੀਏ, ਆਪ ਪੜ ਕੇ ਸਹਿਜ ਸਹਿਜ ਸਮਝਣ ਦਾ ਯਤਨ ਕਰਿਆ ਕਰੀਏ। ਫਾਹੇ ਨਾ ਵੱਡਿਆ ਕਰੀਏ ਕਿ ਅਸੀਂ ਇੰਨੀ ਬਾਣੀ ਪੜ ਦਿੱਤੀ, ਇੰਨੀ ਪੜ ਦਿੱਤੀ, ਇੰਨੇ ਪੰਨੇ ਪੜ ਦਿੱਤੇ ਹੈ। ਅਸੀਂ ਸਹਿਜ ਸਹਿਜ ਭਾਵੇਂ ਥੋੜਾ ਹੀ ਕਰੀਏ ਪਰ ਸਮਝਣ ਦਾ ਯਤਨ ਕਰੀਏ। ਜੇ ਅਸੀਂ ਸਮਝ ਸਮਝ ਕੇ ਥੋੜਾ ਥੋੜਾ ਸਹਿਜ ਸਹਿਜ ਪੜਾਂਗੇ, ਸੱਚਮੁੱਚ ਸਾਡੇ ਜੀਵਨ ਦੇ ਵਿਚ ਇਹ ਪਰਮੇਸ਼ਰ ਦਾ ਨਾਮ ਦਾ ਆਸਰਾ, ਪਰਮੇਸ਼ਰ ਦੇ ਗੁਣਾਂ ਦਾ, ਪਰਮੇਸ਼ਰ ਦੇ ਸੋਹਣੇ ਸੁੰਦਰ ਉਪਦੇਸ਼ ਦਾ ਆਸਰਾ ਬਣ ਜਾਏਗਾ। ਜੇ ਇਹ ਆਸਰਾ ਉੱਤਮ ਰੂਪ ਵਿਚ ਬਣ ਜਾਏ ਤਾਂ ਬਾਕੀ ਆਸਰੇ ਸਾਰੇ ਪਵਿੱਤਰ ਰਹਿਣਗੇ। ਜੇ ਇਹ ਆਸਰਾ ਅਸਾਂ ਨਾ ਲਿਆ ਤੇ ਬਾਕੀ ਆਸਰੇ ਜਿਹੜੇ ਆ ਉਹ ਸੱਚਮੁੱਚ ਨਿਰਾਸ਼ ਕਰਨ ਵਾਲੇ ਹੋਣਗੇ, ਬਾਕੀ ਆਸਰੇ ਸੋਹਣੇ ਨਹੀਂ ਰਹਿਣਗੇ, ਕਿਤੇ ਨਾ ਕਿਤੇ ਜੀਵਨ ਦੇ ਵਿਚ ਕੜਵਾਹਟ ਬਣ ਜਾਏਗੀ, ਕਿਤੇ ਨਾ ਕਿਤੇ ਇਨ੍ਹਾਂ ਰਿਸ਼ਤਿਆਂ ਦੇ ਵਿਚ ਨਫ਼ਰਤ ਆ ਜਾਏਗੀ, ਕਿਤੇ ਨਾ ਕਿਤੇ ਇਨ੍ਹਾਂ ਰਿਸ਼ਤਿਆਂ ਦੇ ਵਿਚ ਬੇਈਮਾਨੀ ਆ ਜਾਏਗੀ, ਧੋਖਾ ਆ ਜਾਏਗਾ। ਨਹੀਂ, ਐਸਾ ਨਹੀਂ। ਜੇ ਇਨ੍ਹਾਂ ਰਿਸ਼ਤਿਆਂ ਦੇ ਨਾਲ ਸੱਚਮੁੱਚ ਹੀ ਸਾਡਾ ਕੋਈ ਸੋਹਣਾ ਸਬੰਧ ਹੈ ਤਾਂ ਆਓ ਇਨ੍ਹਾਂ ਨੂੰ ਹੋਰ ਸੋਹਣਾ ਬਣਾਉਣ ਵਾਸਤੇ ਸਤਿਗੁਰੂ ਗਰੀਬ ਨਿਵਾਜ ਜੀ ਦੀ ਪਾਵਨ ਬਾਣੀ ਦਾ ਆਸਰਾ ਲਈਏ ਤਾਂ ਕਿ ਸੋਹਣੇ ਢੰਗ ਦੇ ਨਾਲ ਸਾਡਾ ਆਪਣਾ ਜੀਵਨ ਵੀ, ਸਾਡੇ ਪਰਿਵਾਰ ਦੇ ਵਾਲਾ ਜੀਵਨ ਵੀ, ਸਾਡਾ ਸਮਾਜਿਕ ਜੀਵਨ ਵੀ ਸੋਹਣੇ ਢੰਗ ਨਾਲ ਬਤੀਤ ਹੋ ਸਕੇ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਇਹਨੇ ਵਿਚਾਰ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983। 8257-760-0983 प्रोग्राम दा ए हिस्सा त्वाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट कैलगरी नियर

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 ਐਵੀਨਿਊ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਨੇ ਕਿ ਉਸ ਕਰਤੇ ਪੁਰਖ ਨੇ ਬਨਸਪਤੀ, ਇਨਸਾਨ, ਪਸ਼ੂ, ਪੰਛੀ ਜੋ ਕੁਝ ਵੀ ਰਚਿਆ ਹੈ, ਚਾਹੇ ਪਹਾੜ ਨੇ ਚਾਹੇ ਸਮੁੰਦਰ ਹੈ, ਦੱਸੋ ਕੋਈ ਸ਼ਬਦ ਇਸ ਸਲੋਕ ਵਿੱਚ ਐਸਾ ਹੋਵੇ ਕਿ ਜਿਹੜਾ ਦ੍ਰਿਸ਼ਟਮਾਨ ਹੋਵੇ ਤੇ ਗੁਰੂ ਨੇ ਉਹਦਾ ਜ਼ਿਕਰ ਨਾ ਕੀਤਾ ਹੋ। ਜਦੋਂ ਮਹਾਰਾਜ ਪੁਰਖਾਂ ਦਾ ਜ਼ਿਕਰ ਕਰਦੇ ਨੇ ਤੇ ਸਮੁੱਚੀ ਸ੍ਰਿਸ਼ਟੀ ਦੇ ਇਨਸਾਨ ਇਹਦੇ ਵਿੱਚ ਆ ਜਾਂਦੇ ਨੇ, ਜਦੋਂ ਮਹਾਰਾਜ ਬਿਰਖਾਂ ਦਾ ਜ਼ਿਕਰ ਕਰਦੇ ਨੇ ਤੇ ਪੂਰੀ ਦੀ ਪੂਰੀ ਬਨਸਪਤੀ ਬਿਰਖਾਂ ਦੇ ਵਿੱਚ ਆ ਜਾਂਦੀ, ਜਦੋਂ ਸਤਿਗੁਰੂ ਤੀਰਥਾਂ ਦਾ ਜ਼ਿਕਰ ਕਰਦੇ ਨੇ ਤੇ ਜਿੰਨੇ ਸੰਸਾਰ ਦੇ ਧਰਮ ਅਸਥਾਨ ਨੇ ਉਹ ਸਾਰੇ ਇਹਦੇ ਵਿੱਚ ਆ ਜਾਂਦੇ ਨੇ, ਜਦੋਂ ਸਤਿਗੁਰੂ ਕਿਰਪਾ ਕਰਕੇ ਬੱਦਲਾਂ ਦਾ ਜ਼ਿਕਰ ਕਰਦੇ ਨੇ, ਖੇਤਾਂ ਦਾ ਜ਼ਿਕਰ ਕਰਦੇ ਨੇ ਤੇ ਸਭ ਕੁਝ ਇਹਨਾਂ ਸ਼ਬਦਾਂ ਵਿੱਚ ਆ ਜਾਂਦਾ ਹੈ। ਸਤਿਗੁਰੂ ਟਾਪੂਆਂ ਦਾ, ਲੋਕਾਂ ਦਾ, ਸਪੇਸ ਦਾ ਜ਼ਿਕਰ ਕਰ ਰਹੇ ਨੇ, ਜਿਹਨੂੰ ਅਸੀਂ ਮਿਲਕੀ ਵੇ ਕਹਿੰਦੇ ਹਾਂ, ਆਕਾਸ਼ ਗੰਗਾ ਕਹਿੰਦੇ ਹਾਂ। ਸਤਿਗੁਰੂ ਕਹਿੰਦੇ ਨੇ ਇਹ ਵੀ ਤਾਂ ਰੱਬ ਦਾ ਸਿਰਜੀ ਕੋਈ ਸਾਰੀ ਕਹਾਣੀ ਹੈ। ਇਹ ਖੰਡ ਮੰਡਲ ਵਰ ਭੰਡ ਜਿਤਨੇ ਨੇ, ਅੰਡਜ ਜੇਰਜ ਉਤਪਜ ਤੇ ਸੇਤਜ ਖਾਣੀ ਰਹੀ, ਜਿੰਨੇ ਜੀਵਾਂ ਦੀ ਪੈਦਾਇਸ਼ ਹੋਈਏ। ਮੇਰਾ ਗੁਰੂ ਨਾਨਕ ਸਾਹਿਬ ਕਹਿ ਰਿਹਾ, ਉਹ ਸਿੱਖੋ ਥੋੜੀ ਜੀ ਵਿਸ਼ਾਲਤਾ ਨਾਲ ਦੇਖੋ, ਕਰਤੇ ਦੀ ਰਚੀ ਹੋਈ ਕੁਦਰਤ ਵਿੱਚੋਂ ਵੀ ਉਹਦੀ ਬੇਅੰਤਤਾ ਝਲਕਦੀ ਹੈ। ਸੱਚ ਇਵੇਂ ਕਿ ਬੰਦੇ ਦੇ ਸਰੀਰ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਕੀ ਕੁਝ ਰੱਬ ਨੇ ਇਹਦੇ ਵਿੱਚ ਪੈਦਾ ਕਰ ਦਿੱਤਾ, ਬ੍ਰਿਖਤਾਂ ਦਾ ਕੋਈ ਅੰਤ ਨਹੀਂ। ਮੁੱਕਦੀ ਗੱਲ ਕੀ, ਸਾਹਿਬ ਨੇ ਕਿਹਾ, ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਇੱਥੇ ਸਿਰਫ ਇੱਕ ਉਦਾਹਰਨ ਦੱਸ ਦੇਣੀ ਚਾਹੇਗਾ, ਇਸ ਸ੍ਰਿਸ਼ਟੀ ਦੀ ਰਚਨਾ ਦਾ ਅੰਦਾਜ਼ਾ ਵੀ ਉਹਨੂੰ ਹੀ ਕਿ ਤੁਮਰੀ ਗਤਮਿਤ ਤੁਮ ਹੀ ਜਾਣੀ, ਇਹ ਤੇਰੀ ਗਤਮਿਤ ਤੂੰ ਜਾਣ। ਪਰ ਇੱਕ ਹਜ਼ੂਰ ਦਾ ਬਚਨ ਜ਼ਰੂਰ ਸਾਂਝਾ ਕਰਨਾ ਕਿ ਉਹ ਪਰਮਾਤਮਾ ਬਹੁਤ ਵੱਡਾ ਚਿੱਤਰਕਾਰ ਹੈ। ਜਿੱਥੇ ਉਹਨੂੰ ਰਾਜ਼ਕ ਕਿਹਾ, ਜਿੱਥੇ ਉਹਨੂੰ ਪਤਿਤ ਪਾਵਨ ਕਿਹਾ, ਜਿੱਥੇ ਗੁਰਬਾਣੀ ਨੇ ਮੇਰੇ ਵਾਹਿਗੁਰੂ ਜੀ ਨੂੰ ਰਿਜ਼ਕ ਦਾਤਾ ਕਿਹਾ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਨੇ ਪਰਮਾਤਮਾ ਨੂੰ ਬਹੁਤ ਵੱਡਾ ਇੱਕ ਚਿੱਤਰਕਾਰ ਕਿਹਾ। ਉਹਦੇ ਵਰਗਾ ਚਿੱਤਰਕਾਰ ਕੋਈ ਨਹੀਂ। ਸੱਚ ਇਹ ਸੰਸਾਰ ਦਾ ਚਿੱਤਰਕਾਰ ਕੋਈ ਵੀ ਤਸਵੀਰ ਰਚਦਾ ਹੈ ਤੇ ਉਹਦੀ ਤਸਵੀਰ, ਉਹਦੇ ਚਿੱਤਰ ਨੂੰ ਆਪਾਂ ਦੇਖਦੇ ਹਾਂ, ਉਹਦਾ ਚਿੱਤਰ ਬੋਲਦਾ ਨਹੀਂ, ਰੰਗ ਭਰ ਦਿੰਦਾ। ਤੇ ਕਈ ਵਾਰੀ ਤਸਵੀਰ ਦੇਖ ਕੇ ਅਸੀਂ ਕਹਿੰਦੇ ਹਾਂ, ਇਹ ਤੇ ਇੰਜ ਲੱਗਦਾ ਜਿਵੇਂ ਹੁਣ ਇਸ ਤਸਵੀਰ ਨੇ ਬੋਲ ਪੈਣਾ, ਪਰ ਚੇਤੇ ਰੱਖਿਓ ਬੋਲਦੀ ਤਾਂ ਨਹੀਂ ਨਾ, ਸਿਰਫ ਇੱਕ ਭੁਲੇਖਾ ਪਾਉਂਦੀ ਬੋਲਣ ਦਾ। ਦੁਨੀਆਂ ਦਾ ਚਿੱਤਰਕਾਰ ਕੁਝ ਵੀ ਰਚਦਾ, ਉਹ ਚੇਤਨਾ ਤੋਂ ਹੀਣ ਰਚਨਾ ਕਰ ਰਿਹਾ। ਫਿਰ ਗੱਲ ਥੋੜੀ ਜੀ ਬਰੀਕੀ ਨਾਲ ਸੁਣਿਓ ਮੇਰੀ, ਚੇਤਨਾ ਤੋਂ ਹੀਣ ਇਹਦਾ ਮਤਲਬ, ਮੰਨ ਲਓ ਇੱਕ ਬੰਦੇ ਨੇ ਸਟੈਚੂ ਬੁੱਤ ਬਣਾ ਦਿੱਤਾ, ਆ ਬੁੱਤ ਖਲੋਤੇ ਨੇ ਸਾਡੇ ਸ਼ਹਿਰ ਦੇ ਚੁਰਸਤਿਆਂ ਵਿੱਚ, ਵੱਖ ਵੱਖ ਮੁਲਕਾਂ ਜਾਈਦਾ, ਕਈ ਤਰ੍ਹਾਂ ਦੇ ਬੁੱਤ ਨੇ, ਪਰ ਸਟੈਚੂ ਜਦੋਂ ਬੁੱਤ ਬਣਾ ਦਿੱਤਾ, ਇਹ ਜ਼ਰੂਰ ਕਹਿ ਦਿਆਂਗੇ ਫਲਾਣੇ ਬੰਦੇ ਦਾ ਬੁੱਤ ਹੈ। ਬੰਦਾ ਨਕਲ ਮਾਰ ਕੇ ਰੱਬ ਦੇ ਬਣੇ ਕੋਈ ਬੰਦੇ ਦੀ ਮੂਰਤੀ ਬਣਾ ਸਕਦਾ, ਪਰ ਉਸ ਮੂਰਤੀ ਵਿੱਚ ਚੇਤਨਾ ਨਹੀਂ ਪਾ ਸਕਦਾ ਜੋ ਪਰਮਾਤਮਾ ਨੇ ਚੇਤਨਾ ਪਾਈ। ਉਹ ਚੇਤਨਾ ਦਾ ਦਾਤਾ ਆਪ ਹੈ, ਉਹਨੇ ਆਪ ਵਿੱਚ ਆਪਣਾ ਆਪ ਟਿਕਾਇਆ। ਫਿਰ ਦੇਖੋ, ਜਦੋਂ ਅਸੀਂ ਤਸਵੀਰ ਕੋਈ ਦੇਖਦੇ ਹਾਂ ਤੇ ਸਾਡੇ ਮਨ 'ਚ ਖਿਆਲ ਉਪਜਦਾ ਹੈ ਕਿ ਇਹ ਤਸਵੀਰ ਬਣਾਉਣ ਵਾਲਾ ਕੌਣ ਹੈ, ਅਸੀਂ ਯਤਨ ਕਰਨੇ ਹਾਂ ਲੱਭੀਏ ਇਹ ਮੂਰਤ ਕਿਸ ਨੇ ਬਣਾਈ, ਇਹ ਚਿੱਤਰਕਾਰ ਕੌਣ ਸੀ, ਸਾਨੂੰ ਐਡਰੈਸ, ਸਾਨੂੰ ਕੋਈ ਪਤਾ ਦਿਓ ਕਿ ਅਸੀਂ ਉਸ ਚਿੱਤਰਕਾਰ ਦਾ ਪਤਾ ਕਰਕੇ ਉਹਨੂੰ ਲੱਭ ਸਕੀਏ। ਬਾਬਾ ਜੀ ਬਚਨ ਕਰਦੇ ਨੇ ਕਿ ਆਹ ਨਿਰਜਿੰਦ ਤਸਵੀਰਾਂ ਕੋਈ ਬਣਾ ਰਿਹਾ ਜਿਹਦੇ ਵਿੱਚ ਚੇਤਨਾ ਨਹੀਂ, ਤੇ ਤੂੰ ਲੱਭਣਾ ਫਿਰਨਾ ਚਿੱਤਰਕਾਰ ਲੱਭ ਜਾਏ, ਮੈਂ ਉਹਦੇ ਨਾਲ ਗੱਲਬਾਤ ਕਰਾਂ। ਸਤਿਗੁਰੂ ਕਹਿੰਦੇ ਨੇ ਕਿ ਦੀਵਾਰ ਤੇ ਟੰਗੀ ਕੋਈ ਤਸਵੀਰ ਨੂੰ ਦੇਖ ਕੇ ਤਸਵੀਰ ਬਣਾਉਣ ਵਾਲੇ ਨੂੰ ਲੱਭਣ ਤੁਰ ਪੈਂਦਾ, ਤੂੰ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਸ਼ਹਿਰ ਵਿੱਚ ਵਿਚਰਨਾ, ਬਾਹਰ ਵਿਚਰਨਾ, ਆ ਜੋ ਕੁਝ ਰੱਬ ਨੇ ਬਣਾਇਆ ਏਦੂ ਵੱਡਾ ਕੋਈ ਚਿੱਤਰਕਾਰ ਨਹੀਂ। ਨਿੱਕੇ ਨਿੱਕੇ ਉਹ ਕੀੜੇ ਜਿਹੜੇ ਅੱਖਾਂ ਨਾਲ ਨਜ਼ਰ ਨਹੀਂ ਆਉਂਦੇ, ਰੱਬ ਨੇ ਉਹਨਾਂ ਵਿੱਚ ਵੀ ਚੇਤਨ ਸਤਿਆ ਪਾਈ ਹੋਈ। ਮੈਨੂੰ ਦੱਸੋ ਏਦਾਂ ਵੱਡਾ ਕੋਈ ਚਿੱਤਰਕਾਰ ਹੈ? ਕਹਿੰਦੇ ਨੇ ਬਸ, ਜੇ ਤੈਨੂੰ ਇਹ ਸ਼ੌਂਕ ਹੈ ਕਿ ਮੈਂ ਤਸਵੀਰ ਬਣਾਉਣ ਵਾਲੇ ਨੂੰ ਲੱਭਣਾ ਤੇ ਇਸ ਕੁਦਰਤ ਨੂੰ ਦੇਖ ਕੇ ਆਪਣੇ ਅੰਦਰ ਖਿਆਲ ਪੈਦਾ ਕਰ, ਜਿਸ ਨੇ ਕੁਦਰਤ ਰਚੀ ਮੈਂ ਕਾਦਰ ਨੂੰ ਜ਼ਰੂਰ ਲੱਭਣਾ। ਪਰ ਯਾਦ ਰੱਖ, ਕਾਦਰ

0: ਕੁਦਰਤ ਤੋਂ ਦੂਰ ਨਹੀਂ। ਬਸ ਇਹ ਥੋੜੀ ਜਿਹੀ ਇਸ ਗੱਲ ਨੂੰ ਸਮਝਣਾ ਮੇਰੀ ਬੇਨਤੀ ਨੂੰ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ ਜੀ, ਚੱਚਾ ਰਚਿਤ ਚਿੱਤਰ ਹੈ ਭਾਰੀ, ਰੱਬ ਵਰਗਾ ਚਿੱਤਰਕਾਰ ਕਿਹੜਾ। ਕਮਾਲ ਕਰ ਦਿੱਤੀ ਉਹਨੇ, ਬਿਨਾ ਖੰਭਾਂ ਬਿਨਾ ਥੰਮਾਂ ਤੋਂ ਬਿਨਾ ਰੱਸੀਆਂ ਪਾਇਆ ਤੋਂ ਆ ਅਸਮਾਨ ਚੰਦੋਵੇ ਦੀ ਤਰ੍ਹਾਂ ਤਾਨ ਦਿੱਤਾ। ਬਾਣੀ ਚ ਸਾਰੇ ਬਚਨ ਹੁੰਦੇ। ਆ ਦੇਖੋ, ਥੋੜਾ ਜਿਹਾ ਕੱਪੜਾ ਘਰ ਚ ਤਾਕ ਤਾਣਾ ਹੋਵੇ, ਅਸੀਂ ਕਹਿੰਦੇ ਹਾਂ ਮੇਖਾਂ ਲਾਓ ਰੱਸੀਆਂ ਬੰਨੋ। ਪਿਆਰਿਓ, ਆਪਣੇ ਉੱਤੇ ਝਾਤੀ ਮਾਰ ਕੇ ਦੇਖੋ, ਸਾਇੰਸ ਕਹਿ ਰਹੀ ਹੈ ਸਾਡੇ ਤੋਂ ਉੱਤੇ ਬਹੁਤ ਕੁਛ ਹੈ, ਸਾਡੇ ਚਾਰ ਚੁਫੇਰੇ ਇਸ ਧਰਤੀ ਦੇ ਬਹੁਤ ਕੁਛ ਹੈ। ਉਸ ਪਰਮਾਤਮਾ ਦਾ ਸ਼ੁਕਰ ਕਰੋਏ, ਉਹਦੇ ਵਰਗਾ ਕਿਹੜਾ ਸ਼ਕਤੀਸ਼ਾਲੀ ਹੈ ਜਿਹਨੇ ਇੰਨੀਆਂ ਇੰਨੀਆਂ ਵੱਡੀਆਂ ਚੇਤਨਤਾ ਵਾਲੀਆਂ ਚੀਜ਼ਾਂ ਪੈਦਾ ਕੀਤੀਆਂ ਤੇ ਅਸਮਾਨ ਨੂੰ ਇਸ ਤਰ੍ਹਾਂ ਟਿਕਾ ਕੇ ਰੱਖ ਦਿੱਤਾ ਜਿਵੇਂ ਕਿੱਲ ਤੋਂ ਬਿਨਾਂ ਚੰਦੋਵਾ ਤਾਣਿਆ ਜਾਏ, ਜਿਵੇਂ ਥੰਮਾਂ ਤੋਂ ਬਿਨਾਂ ਕੋਈ ਮਕਾਨ ਦੀ ਛੱਤ ਨੂੰ ਰੋਕ ਸਕੇ। ਜਿਸ ਚੰਦੋਵੇ ਥੱਲੇ ਤੂੰ ਰਹਿਣਾ ਪਿਆ, ਇਹ ਰੱਸੀਆਂ ਨਾਲ ਤੇ ਥੰਬਾਂ ਨਾਲ ਨਹੀਂ ਬੰਨਿਆ, ਇਹ ਤਾਂ ਉਸ ਰੱਬ ਚਿੱਤਰਕਾਰ ਦੀ ਇੱਕ ਅਦਭੁਤ ਖੇਡ ਹੈ। ਮਹਾਰਾਜ ਕਹਿੰਦੇ ਨੇ ਚੱਚਾ ਰਚਿਤ ਚਿੱਤਰ ਹੈ ਭਾਰੀ, ਤਦ ਚਿੱਤਰ ਹੈ ਚੇਤੋ ਚਿੱਤਕਾਰੀ। ਕੱਲਾ ਤਸਵੀਰ ਤੱਕ ਸੀਮਿਤ ਨਾ ਰਹੋ, ਤੂੰ ਤਸਵੀਰ ਬਣਾਉਣ ਵਾਲੇ ਵੱਲ ਦੇਖ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿੱਤਕਾਰੀ। ਚਿੱਤਰ ਬਚਿੱਤਰ ਐ ਅਵਚੇਰਾ, ਤਦ ਚਿੱਤਰ ਹੈ ਚਿੱਤ ਰਾਖ ਚਿਤੇਰਾ। ਉਸ ਚਿੱਤਰ ਬਣਾਉਣ ਵਾਲੇ ਨੂੰ ਚੇਤੇ ਕਰ। ਇਸ ਤੋਂ ਅਗਲੀ ਬੇਨਤੀ ਕਰਾਂ, ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਤੱਕ ਬਚਨ ਕਿਹਾ, ਕਹਿੰਦੇ ਬਾਕੀ ਮੂਰਤਾਂ ਦੀ ਗੱਲ ਛੱਡ, ਤੂੰ ਆਪਣੀ ਤਸਵੀਰ ਵਾਲੀ ਝਾਤੀ ਮਾਰ ਕੇ ਦੇਖ, ਤੇਰੀ ਬਣੀ ਹੋਈ ਤਸਵੀਰ ਜੋ ਰੱਬ ਨੇ ਬਣਾਈ ਏ, ਦੁਨੀਆਂ ਦੀ ਕੋਈ ਸਾਇੰਸ ਉਸ ਤਸਵੀਰ ਨੂੰ ਦੁਬਾਰਾ ਨਹੀਂ ਬਣਾ ਸਕੇ। ਇਹ ਪਰਮਾਤਮਾ ਦੀ ਅਦਭੁਤ ਲੀਲਾ ਹੈ। ਭਾਈ ਸਾਹਿਬ ਦੇ ਬਚਨ ਨੇ ਕਿ ਰਕਤ ਬਿੰਦ ਕਰ ਨਿਮਿਆ, ਚਿੱਤਰ ਬਚਿੱਤਰ ਚਲਿੱਤਰ ਬਣਾਇਆ। ਮਹਾਰਾਜ ਭਾਈ ਸਾਹਿਬ ਕਹਿੰਦੇ ਨੇ ਕਿ ਉਸ ਪਰਮਾਤਮਾ ਨੇ ਅਨੋਖਾ ਚਿੱਤਰ ਬਣਾ ਦਿੱਤਾ। ਫਿਰ ਮੈਂ ਬੇਨਤੀ ਕਰਾਂਗਾ ਕਿ ਕਦੀ ਆਪਾਂ ਦਾਤੇ ਦੀ ਰਚੀ ਹੋਈ ਰਚਨਾ ਵਿੱਚੋਂ ਉਸ ਰਚਨਹਾਰ ਦੀ ਝਲਕ ਪਾਈ। ਮੈਂ ਫਿਰ ਬੇਨਤੀ ਕਰਾਂਗਾ, ਇਸ ਗੱਲ ਨੂੰ ਸੁਣਿਓ। ਇਹ ਨਾ ਕਹਿ ਦੇਣਾ ਵੀ ਇਹ ਪੁਰਖਾਂ ਬਿਰਖਾਂ ਤੀਰਥਾਂ ਮਹਾਰਾਜ ਜੀ ਨੇ ਕਹਿ ਦਿੱਤਾ। ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜਦੋਂ ਸਵੇਰੇ ਚਿੜੀਆਂ ਚਹਿਕਦੀਆਂ ਨੇ, ਬੇਨਤੀ ਹੈ, ਕਹਿੰਦੇ ਨੇ ਉਹ ਚਿੜੀਆਂ ਦੇ ਚਹਿਕਣ ਦੀ ਜਿਹੜੀ ਆਵਾਜ਼ ਹੈ, ਲੋਕ ਕਹਿੰਦੇ ਨੇ ਕਮਾਲ ਦੀ ਚਿੜੀ ਦੀ ਆਵਾਜ਼ ਕਿੰਨਾ ਸੋਹਣਾ ਚਹਿਕਦੀ ਹੈ। ਪਰ ਗੁਰੂ ਰਾਮਦਾਸ ਕਹਿੰਦੇ ਧਿਆਨ ਨਾਲ ਸੁਣ, ਇਹਦੇ ਚਹਿਕਣ ਦੀ ਆਵਾਜ਼ ਵਿੱਚੋਂ ਵੀ ਵਾਹਿਗੁਰੂ ਦੀ ਆਵਾਜ਼ ਪਈ ਆਉਂਦੀ। ਕੌਣ ਹੈ ਜਿਹੜਾ ਬੋਲ ਰਿਹਾ ਹੈ? ਮਹਾਰਾਜ ਕਹਿੰਦੇ ਨੇ ਜੰਗਲ ਦੇ ਵਿੱਚ ਜਾਨਵਰ, ਘੋੜਾ ਖਿਣਕਦਾ, ਹਾਥੀ ਚਿੰਗਾੜਦਾ, ਮਿਰਗ ਬੋਲਦੇ ਨੇ। ਮਹਾਰਾਜ ਕਹਿੰਦੇ ਬੰਦੇ ਨੇ ਨਾਂ ਰੱਖ ਦਿੱਤੇ ਕਿ ਕੁੱਤਾ ਭੌਂਕਦਾ। ਸਤਿਗੁਰੂ ਕਹਿੰਦੇ ਨੇ ਸੱਚ ਏ ਵੇ, ਜਦੋਂ ਮੇਰੇ ਕੰਨਾਂ ਚ ਆਵਾਜ਼ ਪੈਂਦੀ ਏ ਤੇ ਮੇਰਾ ਅੰਦਰ ਅੰਦ ਕਹਿੰਦਾ ਦਾਤਾ ਇਹਦੇ ਵਿੱਚ ਵੀ ਤਾਂ ਤੂੰ ਹੀ ਬੋਲਣਾ ਪਿਆ, ਇਹਨਾਂ ਸਾਰੀਆਂ ਆਵਾਜ਼ਾਂ ਵਿੱਚ ਤੇਰੀ ਆਵਾਜ਼। ਇਹਨੂੰ ਥੋੜਾ ਜਿਹਾ ਬੰਦਾ ਧਿਆਨ ਨਾਲ ਕਿਤੇ ਸਮਝ ਜਾਏ, ਮੇਰਾ ਖਿਆਲ ਦਵੈਸ਼ ਖਤਮ ਹੋ ਜਾਏਗੀ। ਕਿਉਂਕਿ ਹਰ ਚੀਜ਼ ਕਿਹੜੀ ਥਾਂ ਹੈ ਜਿੱਥੇ ਉਹ ਨਹੀਂ। ਅੱਜ ਮੇਰੇ ਮਨ ਚ ਖਿਆਲ ਆਇਆ, ਅਸੀਂ ਅੰਧਕਾਰ ਦੀ ਗੱਲ ਕਰਨੇ ਕਿ ਸੱਜਣ ਨੇ ਕਿਹਾ ਜੀ ਨਮੋ ਅੰਧਕਾਰੇ ਦੇ ਅਰਥ ਕੀ ਬਣਨਗੇ, ਜਾਪ ਸਾਹਿਬ ਚ ਆਉਂਦਾ। ਨਹੀਂ, ਹਨੇਰੇ ਦੀ ਇੱਕ ਆਪਣੀ ਬੜੀ ਵੱਡੀ ਥਾਂ ਹੈ, ਧਿਆਨ ਨਾਲ ਸੁਣਿਓ। ਹਨੇਰਾ ਅਗਿਆਨਤਾ ਦਾ ਪ੍ਰਤੀਕ ਹੈ, ਕੋਈ ਸ਼ੱਕ ਨਹੀਂ। ਹਨੇਰਾ ਮੂੜਤਾ ਦਾ ਪ੍ਰਤੀਕ ਹੈ, ਕੋਈ ਸ਼ੱਕ ਨਹੀਂ। ਪਰ ਰੱਬ ਦੀ ਰਚੀ ਕੋਈ ਰਚਨਾ ਵਿੱਚ ਅਗਿਆਨਤਾ ਤੇ ਹਨੇਰੇ ਦੀ ਵੀ ਕੋਈ ਕੀਮਤ ਹੈ? ਮੈਂ ਬੇਨਤੀ ਕਰਾਂਗਾ, ਅਸੀਂ ਜਿੰਨੇ ਸੌਂਦੇ ਹਾਂ ਦਿਨੇ ਸੌਣ ਦਾ ਯਤਨ ਕਰੋ, ਕਹਿੰਦੇ ਆ ਪਰਦੇ ਤਾਨ ਦਿਓ। ਕਿਉਂ? ਕਿਉਂਕਿ ਚਾਨਣ ਵਿੱਚ ਮੈਨੂੰ ਨੀਂਦ ਨਹੀਂ ਆ ਸਕਦੀ, ਪਰਦੇ ਤਾਨ ਨੇ। ਅੱਜ ਕੱਲ੍ਹ ਤਾਂ ਜਹਾਜ਼ ਵੀ ਸਫ਼ਰ ਕਰੋ ਤੇ ਅੱਖਾਂ ਢੱਕਣ ਵਾਸਤੇ ਸਮਾਨ ਦਿੱਤਾ ਜਾਂਦਾ ਵੀ ਤੇਰੀਆਂ ਅੱਖਾਂ ਤੇ ਚਾਨਣ ਨਾ ਪਵੇ। ਜਹਾਜ਼ ਉੱਡਦਾ ਭਾਵੇਂ ਬਾਹਰ ਧੁੱਪ ਹੋਵੇ, ਉਹ ਸਾਰੇ ਪਰਦੇ ਜਿਹੜੇ ਨੇ ਖਿੜਕੀਆਂ ਥੱਲੇ ਛਟਾ ਕੇ ਬਿਲਕੁਲ ਘੁੱਪ ਹਨੇਰਾ ਕਰਾ ਦਿੰਦੇ ਨੇ। ਕਿਉਂਕਿ ਅੰਧਕਾਰ ਵੀ ਰੱਬ ਦੀ ਇੱਕ ਦਾਤ ਹੈ, ਜੇ ਹਨੇਰਾ ਨਾ ਹੁੰਦਾ ਤੇ ਬੰਦਾ ਸੁੱਖ ਦੀ ਨੀਂਦ ਵੀ ਕਦੀ ਨਾ ਸੌ ਸਕਦਾ। ਹਨੇਰਾ ਬੰਦੇ ਨੂੰ ਕੋਈ ਮਦਦ ਕਰਦਾ? ਥੋੜਾ ਜਿਹਾ ਸਮਝੀ ਇਸ ਗੱਲ। ਜੋ ਪਰਮਾਤਮਾ ਨੇ ਰਚਿਆ ਹੈ, ਬਸ ਅਸੀਂ ਤੁਸੀਂ ਮਾੜਾ ਚੰਗਾ ਕਹੀ ਜਾਂਦੇ ਹਾਂ, ਜੋ ਕੁਝ ਉਹਨੇ ਰਚਿਆ ਉਹਦੀ ਰਚੀ ਹੋਈ ਹਰ ਰਚਨਾ ਵਿੱਚ ਉਹਦੀ ਕੋਈ ਯਾਦ ਟਿਕੀ ਹੋਈ। ਅੰਧਕਾਰ ਵਿੱਚ ਵੀ ਔਖ ਹੈ। ਮੈਂ ਫਿਰ ਬੇਨਤੀ ਕਰਾਂਗਾ, ਚਾਨਣ ਵਿੱਚ ਸੌਂ ਕੇ ਦੇਖੋ ਤੇ ਹਨੇਰੇ ਵੀ ਸੌਂ ਕੇ ਦੇਖੋ, ਜੋ ਅੰਦਰ ਦਾ ਸਕੂਨ ਅੰਧਕਾਰ ਵੀ ਸੌਂ ਕੇ ਆਉਂਦਾ, ਮੈਨੂੰ ਬਖਸ਼ ਦਿਆ ਜੇ ਉਹ ਅੰਦਰ ਦਾ ਟਿਕਾ ਚਾਨਣ ਵਿੱਚ ਨਹੀਂ ਆ ਸਕਦਾ। ਚਾਨਣ ਆਪਣੀ ਥਾਂ ਰੱਖਦਾ, ਹਨੇਰਾ ਆਪਣੀ ਰੱਖਦਾ। ਫਿਰ ਸਤਿਗੁਰੂ ਦੇ ਅੰਮ੍ਰਿਤ ਬੋਲ ਮਹਾਰਾਜ ਕਹਿੰਦੇ ਨੇ ਕਿ ਪੰਛੀ ਬੋਲਦੇ ਨੇ, ਦਾਤਾ ਤੂੰ ਰਚਨਾ ਤੇਰੀ ਰਚੀਏ, ਪਰ ਇਹਨਾਂ ਵਿੱਚ ਤੇਰੇ ਬੋਲ ਨੇ। ਮਿਰਗ ਬੋਲਦਾ, ਘੋੜੇ ਕਿਣਕਦੇ ਨੇ, ਖਾਤੀ ਚਿੰਗਾੜਦੇ ਨੇ, ਕੁੱਤੇ ਭੌਂਕਦੇ ਨੇ, ਇਹਨਾਂ ਵਿੱਚੋਂ ਵੀ ਤਾਂ ਤੇਰੀ ਆਵਾਜ਼ ਹੈ। ਇੱਥੋਂ ਤੱਕ ਕਿ ਅਸੀਂ ਮੱਛੀਆਂ ਪਾਣੀ ਵਿੱਚ ਤਰਦੀਆਂ ਦੇਖਦੇ, ਪਰ ਮੱਛੀਆਂ ਦੀ ਆਵਾਜ਼ ਤਾਂ ਕਦੀ ਨਹੀਂ ਸੁਣੀ ਨਾ। ਇਹ ਗੱਲ ਵੱਖਰੀ ਵੀ ਸਾਇੰਸਦਾਨ ਕੱਢੀ ਜਾਣ ਗੱਲਬਾਤ, ਪਰ ਅਸੀਂ ਕਦੀ ਨਹੀਂ ਸੁਣੀ। ਪਰ ਗੁਰੂ ਰਾਮਦਾਸ ਕਹਿੰਦੇ ਧਿਆਨ ਨਾਲ ਦੇਖ, ਪਾਣੀ ਵਿੱਚ ਤਰਦੀਆਂ ਹੋਈਆਂ ਮੱਛੀਆਂ ਦੀ ਆਵਾਜ਼ ਵਿੱਚ ਵੀ ਮੇਰੇ ਕਰਤੇ ਦੀ ਆਵਾਜ਼। ਇਹ ਸਾਰੇ ਬਚਨ ਅਸੀਂ ਪੜ੍ਹਨੇ ਆ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ। ਇੱਥੇ ਤਿੰਨ ਲਫ਼ਜ਼ ਵਰਤੇ ਨੇ ਮਹਾਰਾਜ ਨੇ, ਇੱਕ ਮ੍ਰਿਗ, ਦੂਜਾ ਮੀਨ ਤੇ ਤੀਸਰਾ ਪੰਖੇਰੂ। ਇਹ ਕਿਉਂ ਤਿੰਨ ਲਫ਼ਜ਼ ਵਰਤੇ? ਇਹ ਇਹਦੇ ਵਿੱਚ ਵੀ ਗਹਿਰਾਈ ਜੇ, ਇਹਦੇ ਵਿੱਚ ਜਲਚਰ, ਨਭਚਰ, ਜਿਹੜੇ ਪਾਣੀ ਚ ਰਹਿਣ ਵਾਲੇ ਨੂੰ ਉਹਨਾਂ ਦੀ ਇੱਕੋ ਨਸਲ ਗਿਲਦੀ ਮੀਨ ਮੱਛੀ ਤੇ ਪਾਣੀ ਤਾਂ ਹੋਰ ਵੀ ਬਹੁਤ ਕੁਛ, ਕੱਲੀ ਮੱਛੀ ਨਹੀਂ। ਸਿਰਫ ਇੱਕ ਜੀਵ ਲੈ ਲਿਆ ਇਹਦਾ ਅਰਥ ਕਰਾਂਗੇ ਜਿਹੜੇ ਪਾਣੀ ਵਿੱਚ ਰਹਿੰਦੇ ਨੇ, ਪੰਖੇਰੂ ਜਿਹੜੇ ਅਸਮਾਨ ਵਿੱਚ ਉੱਡਦੇ ਨੇ, ਤੇ ਪਿਆਰਿਓ ਮਿਰਗ ਇਹ ਪ੍ਰਤੀਕ ਹੋ ਜਾਏਗਾ ਜਿਹੜੇ ਚਾਰ ਪਾਏ ਜਾਨਵਰ ਨੇ। ਸਤਿਗੁਰੂ ਕਹਿੰਦੇ ਨੇ ਜਿਹੜੇ ਜੰਗਲਾਂ ਚ ਰਹਿੰਦੇ ਨੇ, ਜਿਹੜੇ ਅਸਮਾਨ ਚ ਉੱਡਦੇ ਨੇ, ਜਿਹੜੇ ਪਾਣੀ ਵਿੱਚ ਜੀਵ ਰਹਿੰਦੇ ਨੇ, ਸਾਰਿਆਂ ਨੂੰ ਧਿਆਨ ਨਾਲ ਦੇਖ। ਗੁਰੂ ਰਾਮਦਾਸ ਕਹਿੰਦੇ ਨੇ ਇਹ ਤਾਂ ਮੇਰੇ ਰੱਬ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕਰਦੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਉਹ ਨਾਮ ਤੋਂ ਬਿਨਾਂ ਕੁਛ ਨਹੀਂ ਕਹਿ ਰਹੇ। ਮੈਂ ਬੇਨਤੀ ਕੀਤੀ ਸੀ, ਹਜ਼ੂਰ ਨੇ ਬਚਨ ਕਿਹਾ ਕਿ ਸੋ ਮਿਤ ਜਾਣੈ ਨਾਨਕਾ ਸਰਾਂ ਮੇਰਾਂ ਚੰਤਾਂ। ਉਹ ਅੰਦਾਜ਼ਾ ਲਾਏ, ਉਹਨੂੰ ਪਤਾ ਹੈ ਜਿਹਨੇ ਕੁਝ ਰਚਿਆ, ਕੋਈ ਚੀਜ਼ ਉਹਦੇ ਤੋਂ ਬਿੜਾ ਨਹੀਂ। ਹੁਣ ਅਗਲਾ ਸਵਾਲ ਉੱਠਿਆ, ਦੇਖੋ ਅਰੁੱਖੇ ਉੱਦਮ ਤਾਂ ਨਹੀਂ ਕਰਦਾ, ਪਰ ਖੁਰਾਕ ਤਾਂ ਇਹਦੀ ਵੀ ਹੈ ਨਾ, ਥੋੜਾ ਜਿਹਾ ਨੂੰ ਲੜੀ ਬਣਾ ਕੇ ਚੱਲੋਗੇ ਬੜਾ ਆਨੰਦ ਆਏਗਾ। ਮਹਾਰਾਜ ਕਹਿੰਦੇ ਨੇ ਆ ਪੱਥਰ ਹੈ, ਬਾਹਰੋਂ ਬੰਦ ਦਿਸਦਾ ਪਿਆ, ਅੰਦਰ ਤਾਂ ਇਹਦੇ ਵੀ ਜੀਵ ਪੈਦਾ ਕੀਤਾ ਹੋਇਆ। ਬੇਨਤੀ ਕਰਾਂਗਾ, ਪਸ਼ੂ ਨੇ, ਪੰਛੀ ਨੇ, ਉਹ ਨਿੱਕੇ ਨਿੱਕੇ ਕੀਟਾਣੂ ਸਾਡੀ ਬੋਡੀ ਚ ਜਿਹੜੇ ਸੱਚ ਐਵੇਂ ਨਜ਼ਰ ਨਹੀਂ ਆਉਂਦੇ, ਇੱਥੋਂ ਤੱਕ ਸਾਡੇ ਮੇਰੇ ਤੁਹਾਡੇ ਚਾਰ ਚੁਫੇਰੇ ਹੱਥਾਂ ਵਿੱਚ ਆ ਚਾਰ ਚੁਫੇਰੇ ਕੀਟਾਣੂ ਨੇ, ਉਹ ਦਿਸਦੇ ਨਹੀਂ ਪਏ, ਪਰ ਰੱਬ ਜੀ ਨੇ ਤਾਂ ਰੋਜ਼ੀ ਉਹਨਾਂ ਦੀ ਵੀ ਬਣਾਈ ਹੋਈ। ਉਹ ਸੂਕਸ਼ਮ ਵੀ ਖਾ ਰਹੇ ਨੇ, ਉਹ ਅਸਥੂਲ ਵੀ ਖਾ ਰਹੇ ਨੇ। ਕਿਹੜਾ ਵੱਡਾ ਤਰਵਾਜ਼ ਦਿੱਤਾ ਇਸ ਅਗਲੇ ਬਚਨ ਚ ਸਾਹਿਬ ਨੇ। ਬਚਨ ਕੀਤਾ ਕਿ ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ। ਨਾਨਕ ਦਾ ਅਰਥ ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ। ਜੰਤ ਉਪਾਏ ਕੈ, ਜਿੰਨੇ ਵੀ ਉਹਨੇ ਚੇਤਨ ਧਾਰੀ ਜੀਵ ਪੈਦਾ ਕੀਤੇ, ਜੜ ਸਨ ਪਰ ਜੜ ਵਿੱਚ ਵੀ ਚੇਤਨ ਹੈ। ਚਲੋ ਅਸੀਂ ਦੋ ਲਫ਼ਜ਼ ਵਰਤੇ ਹਾਂ ਨਾ, ਇਹ ਜੜ ਤੇ ਚੇਤਨ। ਚੇਤਨ ਦੇ ਅਰਥ ਕਰਨੇ ਆ ਜਿਹੜਾ ਚੱਲ ਫਿਰ ਸਕਦਾ, ਤੇ ਜੜ ਦਾ ਅਰਥ ਕਰਨੇ ਜਿਹੜਾ ਇੱਕ ਥਾਂ ਖਲੋਤਾ ਹੈ। ਮੇਰੇ ਮਨ ਚ ਹੈ ਜੜ ਵਿੱਚ ਵੀ ਤਾਂ ਚੇਤਨ ਹੈ, ਜੇ ਜੜ ਵਿੱਚ ਚੇਤਨਾ ਨਾ ਹੁੰਦੀ ਤੇ ਇੱਕ ਥਾਂ ਤੇ ਖਲੋਤਾ ਰੁੱਖ ਇੰਨਾ ਉੱਚਾ ਕਿਵੇਂ ਉੱਠ ਜਾ? ਉਹਦੇ ਵਿੱਚ ਵੀ ਰੱਬ ਨੇ ਇੱਕ ਚੇਤਨਾ ਟਿਕਾਈ। ਹਜ਼ੂਰ ਕਹਿੰਦੇ ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ, ਤੇ ਮੈਂ ਅਰਥ ਕਰਾਂਗਾ ਜਿਹੜੇ ਅਸੀਂ ਉੱਤੇ ਗਿਣੇ ਨੇ, ਉਹ ਪੁਰਖ ਨੇ, ਬਿਰਖ ਨੇ, ਭਾਵੇਂ ਕਿਹੜੇ ਵੀ ਖਾਣੀ ਚੋਂ ਪੈਦਾ ਹੋਏ ਨੇ, ਜੂਆਂ ਨੇ, ਖਟਮਿਲ ਨੇ, ਸੱਪ ਨੇ, ਠੂਵੇਂ ਨੇ, ਜੋ ਕੁਝ ਵੀ ਰੱਬ ਨੇ ਪੈਦਾ ਕੀਤਾ, ਮਹਾਰਾਜ ਕਹਿੰਦੇ ਨਾਨਕ ਜੰਤ ਉਪਾਏ ਕਹਿ, ਸਾਰਿਆਂ ਜੰਤਾਂ ਨੂੰ ਪੈਦਾ ਕਰਕੇ ਸੰਭਾਲੇ ਸੰਭਾਲੇ। ਫਿਰ ਮੈਂ ਉਚਾਰਨ ਕਰ ਦੇਣਾ, ਮੰਮੇ ਨੂੰ ਭਾਰ ਦੇ ਕੇ ਖਾਹ ਲਾ ਕੇ ਸੰਭਾਲੇ, ਉਹ ਸੰਭਾਲਦਾ ਹੈ। ਸਭਨਾ ਸਭਨਾ ਪਾਠ ਨਹੀਂ ਕਰਨਾ। ਇੱਥੇ ਹਜ਼ੂਰ ਨੇ ਕਿਰਪਾ ਕੀਤੀ, ਨੰਨਾ ਨੂੰ ਕੰਨਾ ਤੇ ਨਾਲ ਖਾਹ, ਉਹ ਬੋਲਣ ਵਾਸਤੇ ਹੈ। ਸੰਭਾਲੇ ਸਭਨਾ, ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ ਹਰ ਜੀਵ ਨੂੰ ਉਹ ਸੰਭਾਲਦਾ ਪਿਆ, ਕੱਲਾ ਸੰਭਾਲਦਾ ਹੀ ਨਹੀਂ ਪਿਆਰਿਓ, ਉਹ ਬੜਾ ਚਿੰਤਾ ਤੁਰੇ। ਅਸੀਂ ਕਹਾਂਗੇ ਰੱਬ ਨੂੰ ਵੀ ਚਿੰਤਾ ਲੱਗ ਗਈ? ਮਹਾਰਾਜ ਕਹਿੰਦੇ ਬਿਲਕੁਲ। ਹਜ਼ੂਰ ਕਹਿੰਦੇ ਨੇ ਨਾਨਕ ਜਿਨ ਕਰਤਾ, ਵਾਹਿਗੁਰੂ ਜਿਨ ਕਰਤਾ ਕਾਰਨ ਕੀਆ, ਜਿਨ ਕਰਤਾ ਕਾਰਨ ਕੀਆ ਚਿੰਤਾ ਭੇ ਕਰਨੀ ਤਾਂ, ਜਿਸ ਕਰਤੇ ਪੁਰਖ ਨੇ ਸਭ ਕੁਝ ਰਚਿਆ ਤੇ ਮਹਾਰਾਜ ਕਹਿੰਦੇ ਚਿੰਤਾ ਵੀ ਉਹੀ ਕਰਦਾ ਪਿਆ। ਗੁਰਮੁਖੋ, ਹਰ ਇੱਕ ਜੀਵ ਨੂੰ ਇੱਕ ਚਿੰਤਾ ਖਾਂਦੀ ਹੈ। ਮੇਰਾ ਖਿਆਲ ਜੀਵ ਲਫ਼ਜ਼ ਦੀ ਥਾਂ ਮੈਂ ਥੋੜਾ ਜਿਹਾ ਹੋਰ ਨੇੜੇ ਆ ਜਾ, ਜਿੰਨੀ ਬੰਦੇ ਨੂੰ ਚਿੰਤਾ ਖਾਂਦੀ ਇੰਨੀ ਹੋਰ ਕਿਸੇ ਜੀਵ ਨੂੰ ਨਹੀਂ ਜੇ ਖਾਂਦੀ। ਇੱਕ ਚਿੰਤਾ ਖਾਰੀ ਮੇਰੀ ਰੋਟੀ ਦਾ ਕੀ ਬਣੇਗਾ, ਮੇਰੀ ਰੋਜ਼ੀ ਦਾ ਕੀ ਬਣੇਗਾ, ਮੇਰੇ ਬੱਚਿਆਂ ਦੀ ਪਰਵਰਿਸ਼ ਕੀ ਹੋਵੇਗੀ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਜਿਸ ਕਰਤੇ ਨੇ ਸਭ ਕੁਝ ਕੀਤਾ ਚਿੰਤਾ ਵੀ ਉਹ ਕਰਦਾ ਪਿਆ। ਤੇ ਫਿਰ ਦੁਹਰਾ ਦਿੱਤਾ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਫਿਰ ਧਿਆਨ ਨਾਲ ਸੁਣਿਓ, ਜਿਸ ਕਰਤੇ ਨੇ ਸਭ ਕੁਝ ਕਰਨਾ ਕੀਤਾ ਚਿੰਤਾ ਵੀ ਉਹ ਕਰ ਰਿਹਾ, ਤੇ ਜਿਨੇ ਜਗਤ ਉਪਾਇਆ ਉਦੋਂ ਵੱਡਾ ਚਿੰਤਾ ਤੁਰ ਕੌਣ ਹੋਵੇਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਥੋੜੀਆਂ ਜਿਹੀਆਂ ਬੇਨਤੀਆਂ ਕਰਨੀਆਂ। ਪਿਆਰਿਓ, ਸੱਚ ਇਹ ਵੇ, ਇਸ ਸਲੋਕ ਦਾ ਅਰਥ ਕਦੀ ਆਲਸ ਨਾ ਕਰਿਓ। ਕਿਉਂਕਿ ਜੇ ਕਹੀਏ ਜੀ ਮੈਂ ਕੰਮ ਨਹੀਂ ਕਰਨਾ, ਰੱਬ ਨੂੰ ਚਿੰਤਾ ਹੈ ਜੀ ਮੇਰੀ, ਕੋਈ ਸ਼ੱਕ ਨਹੀਂ। ਪਰ ਪਰਮਾਤਮਾ ਨੇ ਸਾਨੂੰ ਇੱਕ ਚੇਤਨ ਸਤਾ ਦਿੱਤੀ, ਕਹਿੰਦੇ ਉੱਦਮ ਕਰ, ਪੁਰਖਾਰਥ ਕਰ, ਮਿਹਨਤ ਕਰ, ਪਰ ਇਸ ਚਿੰਤਾ ਵਿੱਚ ਮਤ ਪਈ ਮੇਰਾ ਕੀ ਬਣੇਗਾ। ਸੱਚੇ ਵਿੱਚ ਜਿਸ ਪਰਮਾਤਮਾ ਨੇ ਪੈਦਾ ਤੈਨੂੰ ਕੀਤਾ, ਚਿੰਤਾ ਵੀ ਉਸੇ ਨੂੰ ਲੱਗੀ ਹੋਈ, ਮੈਂ ਇਹਦੀ ਰੋਜ਼ੀ ਕਿਵੇਂ ਚਲਾਉਣੀ। ਥੋੜੇ ਜਿਹੇ ਅਸੀਂ ਪ੍ਰਮਾਣ ਬਾਣੀ ਚੋਂ ਲੈਂਦੇ ਹਾਂ। ਮੇਰੇ ਮਨ ਚ ਇੱਕ ਦਿਨ ਇਹ ਬਚਨ ਆਇਆ ਜੀ, ਦੇਖੋ ਭਗਤ ਧੰਨਾ ਜੀ ਨਾ ਪਰਮਾਤਮਾ ਪਾਸੋਂ ਅਰਦਾਸ ਕਰਕੇ ਮੰਗਦੇ ਨੇ। ਸ਼ਬਦ ਅਸੀਂ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ ਰਾਗ ਤਨਾਸਰੀ ਚ। ਆਰਤਾ ਦਾ ਅਰਥ ਹੈ ਆਜਿਸ ਮੰਗਤਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਸਵਾਰਤਾ। ਇਹ ਤਾਂ ਮੇਰੇ ਮਨ ਚ ਆਇਆ ਵੀ ਇੱਕ ਪਾਸੇ ਭਗਤ ਜੀ ਦਾ ਸ਼ਬਦ ਮੈਂ ਪੜਿਆ ਰਾਗ ਆਸਾ ਚ, ਉਹਨਾਂ ਦਾ ਬਚਨ ਹੈ ਚਿਤ ਚੇਤਸ ਕੀਨੀ ਦਿਆਲ ਦਮੋਦਰ ਬਿਬੈ ਨਾ ਜਾਣਸ ਕੋਈ, ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਹੀ। ਜਿਹਨੂੰ ਸਤਿਗੁਰੂ ਬਚਨ ਕਰ ਰਹੇ ਨੇ ਕਿ ਜਿਨ ਕਰਤੇ ਨੇ ਸਭ ਕੁਝ ਕੀਤਾ। ਹੁਣ ਦੋਨਾਂ ਸ਼ਬਦਾਂ ਨੂੰ ਬਰਾਬਰ ਰੱਖ ਕੇ ਚੱਲੋ। ਇੱਕ ਚੋ ਕਹਿੰਦੇ ਨੇ ਚਿੰਤਾ ਨਾ ਕਰ, ਰਿਜ਼ਕ ਦਾ ਦਾਤਾ ਪਰਮਾਤਮਾ ਹੈ। ਦੂਜੇ ਪਾਸਿਓ ਮੰਗਦੇ ਵੀ ਪਏ ਨੇ ਕਿ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਸਵਾਰਤਾ। ਦਾਲ ਸਿੱਧਾ ਮੰਗੂ ਘਿਓ ਖਮਰਾ ਖੁਸ਼ੀ ਕਰੈ ਨਿਤ ਜੀਓ, ਪੰਨੀਆਂ ਸ਼ਾਦਨ ਨੀਕਾਂ ਅਨਾਜ ਮੰਗੂ, ਸੱਤ ਸੀਕਾ ਗਊ ਭੈਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਤੰਗੀ ਚੰਗੇਰੀ, ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੈ ਮੰਗੀ। ਪਰ ਦੂਜੇ ਪਾਸੇ ਉਹ ਸ਼ਬਦ ਵੀ ਕਹਿ ਰਹੇ। ਇਹ ਗੱਲ ਯਾਦ ਰੱਖੋ ਕਿ ਭਗਤ ਕਦੀ ਵੀ ਆਪਣੀ ਰਚਨਾ ਵਿੱਚੋਂ ਭਗਵੰਤ ਨੂੰ ਮੁਨਫੀ ਨਹੀਂ ਕਰਦਾ। ਫਿਰ ਸਿਆਣ ਨਾਲ ਉਹ ਮਿਹਨਤ ਕਰਦਾ ਪਰ ਕਰਤਾ ਫਿਰ ਵੀ ਰੱਬ ਉੱਤੇ ਛੱਡ ਦਿੰਦਾ। ਉਹ ਕਹਿੰਦਾ ਮੈਂ ਕਿਰਤ ਕਰ ਰਿਹਾ, ਠੀਕ ਹੈ ਲੋਕ ਮੈਨੂੰ ਕਰਤਾ ਕਹਿਣਗੇ, ਮੰਨ ਲਓ ਬਿਜ਼ਨਸ ਕਰਨੇ ਆ, ਦੁਕਾਨ ਕਰਨੇ ਆ, ਕੁਛ ਕਰਨੇ ਆ, ਪਰ ਯਾਦ ਰੱਖੋ ਸਭ ਕੁਝ ਕਰਕੇ ਵੀ ਬਰਕਤਾਂ ਤਾਂ ਪੈਂਦੀਆਂ ਨੇ ਜੇ ਉਹਦੀ ਕਿਰਪਾ ਹੋਵੇ। ਉਹਦੀ ਕਿਰਪਾ ਤੋਂ ਬਿਨਾਂ ਇਕੱਲੀਆਂ ਮਿਹਨਤਾਂ ਫਲ ਜਾਂਦੀਆਂ। ਹੁਣ ਜਦੋਂ ਭਗਤ ਮੰਗਦਾ, ਇਹਦੇ ਵਿੱਚ ਮੈਨੂੰ ਦੱਸੋ ਕਿ ਉਹ ਪਰਮਾਤਮਾ ਨੂੰ ਵੱਖ ਕਰਕੇ ਮੰਗ ਗਏ, ਉਹ ਇਕੱਲੀ ਦਾਤ ਨਹੀਂ ਮੰਗ ਰਿਹਾ। ਸੱਚ ਇਹ ਵੇ ਉਹਦੀ ਦਾਤ ਵਿੱਚੋਂ ਸੰਤੋਖ ਝਲਕਦਾ, ਉਹਦੀ ਮੰਗਣ ਵਿੱਚੋਂ ਲਾਲਚ ਨਹੀਂ ਝਲਕਦਾ ਪਿਆ। ਕਬੀਰ ਸਾਹਿਬ ਦਾ ਸ਼ਬਦ ਤੇ ਭਗਤ ਧੰਨਾ ਜੀ ਦਾ ਸ਼ਬਦ ਦੋਨੋਂ, ਮੇਰਾ ਖਿਆਲ ਦੋਨਾਂ ਸ਼ਬਦਾਂ ਵਿੱਚ ਜੋ ਭਗਤਾਂ ਦੀ ਮੰਗ ਹੈ, ਅੱਜ ਦੇ ਬੰਦੇ ਦੀ ਮੰਗ ਦੇਖੋ ਤੇ ਉਹਨਾਂ ਭਗਤਾਂ ਦੀ ਮੰਗ ਦੇਖੋ, ਉਹ ਮੰਗ ਕੇ ਵੀ ਇਹ ਤਸਦੀਕ ਕਰ ਰਹੇ ਨੇ ਅਸੀਂ ਲਾਲਚੀ ਨਹੀਂ, ਸਬਰ ਲਈ ਤੇਰੇ ਤੋਂ ਮੰਗਣੇ ਆ, ਭਗਤੀ ਕਰਨੀ ਹੈ ਤੇਰੀ। ਇਸ ਮੰਗਣ ਦਾ ਅਰਥ ਇਹ ਨਹੀਂ ਕਿ ਉਹ ਆਪਣੀ ਕਿਰਤ ਨੂੰ ਤਿਆਗਣ ਵਾਸਤੇ ਤਿਆਰ। ਫਿਰ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਚ ਬਚਨ ਕਿ ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ, ਉਹਦੇ ਵਿੱਚ ਇੱਕ ਬਚਨ ਪੜ੍ਹਦੇ ਹਾਂ, ਮਾਧੋ ਕੈਸੀ ਬਣੈ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੂ ਮੰਗੇ, ਦੋਏ ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲਿਉਨਾ, ਪਾਓ ਦਾ ਅਰਥ ਪਾਈਆ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੂ ਚੌਪਾਈ ਸਰਹਾਨਾ ਅਵਰ ਤਲਾਈ। ਪਰ ਪਿਆਰਿਓ ਉਸ ਮੰਗ ਵਿੱਚ ਸਪਿਰਚੁਅਲਿਟੀ ਹੈ, ਉਸ ਮੰਗ ਵਿੱਚ ਪਰਮਾਰਥ ਹੈ, ਉਸ ਮੰਗ ਵਿੱਚ ਕੇਵਲ ਢਿੱਡ ਭਰ ਕੇ ਸੌਣਾ ਨਹੀਂ। ਉਹ ਸ਼ਬਦ ਦੇ ਅਖੀਰ ਹੈ ਕਿ ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੇ ਜਨ ਥੀਂਦਾ, ਇਹ ਨਹੀਂ ਕਿ ਮੈਂ ਇਸ ਕਰਕੇ ਮੰਗ ਰਿਹਾ ਕਿ ਖਾਂਦਿਆਂ ਖਾਂਦਿਆਂ ਮੂੰਹ ਘੱਠਾ ਪਹਿਨਦਿਆਂ ਸਭ ਅੰਗ, ਇਸ ਕਰਕੇ ਨਹੀਂ ਮੰਗ ਰਿਹਾ ਕਿ ਸੌ ਉਲਾਮੇ ਦਿਨਾਂ ਕਹਿ ਰਾਤੀ ਮਿਲਨ ਸਹੰਸ, ਸ਼ਿਵਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ। ਬਸ ਬੇਨਤੀ ਹੈ, ਜੇ ਮੰਗ ਰਹੇ ਨੇ ਉਹ ਐਨਰਜੀ ਸਿਰਫ ਖਾਣ ਵਾਸਤੇ, ਮੈਨੂੰ ਜੀਵਨ ਚਾਹੀਦਾ, ਮੈਂ ਜੀਵਨ ਚਲਾਉਣ ਲਈ ਮੰਗਣਾ ਪਿਆ। ਪਰ ਉਹਨਾਂ ਨੇ ਭਗਤ ਨਾਮ ਦੇ ਧੰਨਾ ਜੀ ਆਪ ਹਲ ਵਾਹੁੰਦੇ ਨੇ, ਕਬੀਰ ਸਾਹਿਬ ਕੱਪੜੇ ਬੁਣਦੇ ਨੇ, ਤੁਸੀਂ ਦੱਸੋ ਨਾ ਕਿਰਤ ਕਦੇ ਤਿਆਗੀ। ਹਾਂ, ਪਰਿਵਾਰ ਵਿੱਚ ਕਿਰਤ ਨਾਲ ਲਾਲਚ ਜੁੜ ਜਾਏ ਤੇ ਉੱਥੇ ਭਗਤ ਕਹਿੰਦੇ ਨੇ ਕਹਿਤ ਕਬੀਰ ਸੁਣੋ ਮੇਰੀ ਮਾਈ, ਹਮਰਾ ਇਨਕਾ ਦਾਤਾ ਏਕ ਰਘੁਰਾਈ। ਕਿਉਂ ਰੋਈ ਜਾਣੀ ਏ, ਮੇਰਾ ਵੀ ਤੇ ਬੱਚਿਆਂ ਦਾ ਦਾਤਾ ਪਰਮਾਤਮਾ, ਪਰ ਕਿਰਤ ਨਹੀਂ ਉਹ ਤਿਆਗਦੇ, ਉਹ ਲਾਲਚ ਵਾਲੀ ਬਿਰਤੀ ਤਿਆਗ ਦਿੱਤੀ। ਫਿਰ ਬੇਨਤੀ ਹੈ ਕਿ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਮੈਂ ਅਰਜ਼ ਕਰਾਂਗਾ ਉੱਦਮ ਕਿਤੇ ਨਹੀਂ, ਬਾਬਾ ਜੀ ਨੇ ਕਿਹਾ ਸਿੱਖ ਨੇ ਉੱਦਮ ਨਹੀਂ ਕਰਨਾ। ਬਾਣੀ ਚ ਅਸੀਂ ਪੜ੍ਹਦੇ ਹਾਂ ਉੱਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ, ਬਾਬਾ ਜੀ ਨੇ ਬਾਣੀ ਚ ਕਿਹਾ ਘਾਲ ਖਾਏ ਕਿਚ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਪਰ। ਜਿਹੜੀ ਇਹ ਚਿੰਤਾ ਖਾ ਜਾਏ ਵੀ ਮੇਰੀ ਰੋਟੀ ਦਾ ਕੱਲ ਨੂੰ ਕੀ ਬਣਨਾ, ਮਹਾਰਾਜ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ ਕਿਹੜੇ ਕਿਹੜੇ ਜੀਵ ਨੇ ਜਿਹੜੇ ਚਿੰਤਾ ਨਹੀਂ ਕਰਦੇ, ਬਸ ਉਹਦੇ ਅਚੇਤ ਹੁਕਮ ਵੀ ਚੱਲੀ ਜਾਂਦੇ। ਮੈਂ ਅਚੇਤ ਸ਼ਬਦ ਵਰਤੇ ਹੈ, ਇਹ ਸ਼ਬਦ ਨੂੰ ਫਿਰ ਮੈਂ ਦੁਹਰਾ ਦੇਣਾ, ਅਸੀਂ ਸੁਚੇਤ ਹੋ ਕੇ ਵੀ ਹੁਕਮ ਤੋਂ ਆਗੀ ਹਾਂ, ਉਹ ਅਚੇਤ ਹੋ ਕੇ ਵੀ ਹੁਕਮ ਨੂੰ ਸਮਰਪਿਤ ਨੇ। ਦੇਖੋ ਇੱਕ ਰੁੱਖ ਹੈ, ਇਹਦੇ ਤੇ ਕੀ ਪੀੜਾ ਦੁੱਖ ਨਹੀਂ ਇਹਨੂੰ ਆਉਂਦਾ, ਜਦੋਂ ਪੱਤ ਝੜ ਆਉਂਦੀ ਏ, ਸੀਤ ਵਗਦੀ ਏ, ਪੱਤੇ ਝੜਦੇ ਨੇ, ਪਰ ਰੁੱਖ ਕਹਿੰਦਾ ਅਚੇਤ ਕੋਈ ਗੱਲ ਨਹੀਂ, ਝੜ ਗਏ ਤਾਂ ਕਿ ਮੈਂ ਉਹਦੇ ਹੁਕਮ ਵਿੱਚ ਰਿਹਾ ਹੋਇਆ, ਉਹ ਉਲਾਮੇ ਨਹੀਂ ਦਿੰਦਾ। ਬੇਨਤੀ ਕਰਾਂ, ਇੱਕ ਜਾਨਵਰ ਹੈ, ਉਹਦੇ ਤਨ ਨੂੰ ਕੋਈ ਖੇਦ ਆਉਂਦੀ ਏ, ਪੀੜਾ ਆਉਂਦੀ ਏ, ਸਾਡੇ ਸਾਹਮਣੇ ਮੰਨ ਲਓ ਕਿਸੇ ਜਾਨਵਰ ਦੇ ਤਨ ਨੂੰ ਕੀੜੇ ਤੱਕ ਪੈ ਜਾਣ, ਉਹ ਬੂਹੇ ਅੱਗੇ ਖਲੋਤਾ ਪੈਰ ਮਾਰੇਗਾ, ਉਸ ਕੀੜਿਆਂ ਵਾਲੀ ਥਾਂ ਨੂੰ ਛੰਡੇਗਾ, ਪਰ ਕਦੀ ਉਹਦੀ ਆਵਾਜ਼ ਚੋਂ ਇਹ ਆਵਾਜ਼ ਨਹੀਂ ਨਿਕਲਦੀ ਕਿ ਰੱਬਾ ਤੂੰ ਮੇਰੇ ਨਾਲ ਮਾੜਾ ਕੀਤਾ, ਉਹ ਅਚੇਤ ਹੀ ਹੁਕਮ ਨੂੰ ਮੰਨੀ ਜਾ ਰਹੀ, ਅਚੇਤ। ਇਸੇ ਕਰਕੇ ਮੈਂ ਬੇਨਤੀ ਕਰਨਾ, ਅਚੇਤਤਾ ਦਾ ਹੁਕਮ ਮੰਨਦਿਆਂ ਮੰਨਦਿਆਂ ਇੱਕ ਦਿਨ ਮਨੁੱਖ ਦੇਹੀ ਵਿੱਚ ਆ ਜਾਂਦਾ। ਫਿਰ ਸੁਣਿਓ, ਉਹ ਅਚੇਤ ਮੰਨ ਰਿਹਾ, ਪਰ ਜਿਹਨੂੰ ਅਸੀਂ ਸਚੇਤ ਕਹਿੰਦੇ ਹਾਂ, ਜਿੰਨਾ ਇਹ ਰੱਬ ਨੂੰ ਉਲਾਮੇ ਦਿੰਦਾ ਸਾਰੀ ਸ੍ਰਿਸ਼ਟੀ ਚ, ਬੰਦੇ ਤੋਂ ਵੱਧ ਅਕਿਰਤ ਕਰਨ ਤੇ ਬੰਦੇ ਤੋਂ ਵੱਧ ਨਿਸ਼ੁਕਰਾ ਦੁਨੀਆਂ ਵਿੱਚ ਕੋਈ ਵੀ ਨਹੀਂ। ਇਹ ਸਭ ਕੁਝ ਲੈ ਕੇ ਵੀ, ਸਾਲਾਂ ਦਾ ਜੋੜ ਕੇ ਵੀ ਰੱਬ ਤੇ ਤਰ ਕਰਦਾ। ਮੇਰੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਜਿਸ ਕਰਤੇ ਨੇ ਸਭ ਕੁਝ ਸਿਰਜਿਆ, ਉਹਨੂੰ ਚਿੰਤਾ ਹੈ ਕਿ ਮੈਂ ਇਹ ਸਭ ਕੁਝ ਕਿਵੇਂ ਚਲਾਉਣਾ ਹੈ। ਆਓ ਅਸੀਂ ਦੋ ਤਿੰਨ ਪ੍ਰਮਾਣ ਲੈ ਲੈਂਦੇ ਹਾਂ ਬਾਣੀ ਚੋਂ ਕਿ ਉੱਦਮ ਕਰੋ ਪਰ ਚਿੰਤਾ ਨਾ ਕਰੋ। ਚਿੰਤਾ ਦੀ ਥਾਂ ਤੇ ਮੇਰਾ ਗੁਰੂ ਕਹਿੰਦਾ ਵਾਹਿਗੁਰੂ ਜੀ ਦਾ ਚਿੰਤਨ ਕਰੋ, ਉਹਦਾ ਸ਼ੁਕਰ ਕਰੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede Ground। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सीधा सरकार नू बिल करदे ने। होर जानकारी लई कॉल करो 825-760-0983, 825-760-0983।

ਸਤਿਗੁਰਾਂ ਜੀ ਦੇ ਘਰ ਅੰਦਰ ਜੋ ਗੁਰਮਤ ਦੀ ਰਹੋ ਰੀਤ ਮਰਿਆਦਾ ਬਖਸ਼ਿਸ਼ ਕੀਤੀ ਗਈ ਹੈ, ਉਸ ਵਿੱਚ ਕਰਤਾਰਪੁਰ ਧਰਮਸ਼ਾਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜੋ ਰੋਜ਼ ਦਾ ਨੇਮ ਇੱਕ ਗ੍ਰਿਸਤੀ ਸਿੱਖ ਦਾ ਹੈ ਉਹ ਬਣਾਇਆ, ਉਸ ਵਿੱਚ ਭਾਈ ਗੁਰਦਾਸ ਸਾਹਿਬ ਜੀ ਦਾ ਇਹ ਬਚਨ ਹੈ ਕਿ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਣਾ, ਵਾਹਿਗੁਰੂ ਸ਼ਬਦ ਔਰ ਸਤਨਾਮ ਸ਼ਬਦ ਇਹਨਾਂ ਦੇ ਜਾਪ ਦੇ ਹਵਾਲੇ ਵੀ ਮੈਂ ਸਾਨੂੰ ਮਿਲਦੇ ਨੇ, ਤੇ ਸਾਰਾ ਦਿਨ ਜਿੱਥੇ ਕਿਰਤਕਾਰ ਹਜ਼ੂਰ ਨੇ 18 ਸਾਲ ਕਰਤਾਰਪੁਰ ਖੇਤੀ ਕੀਤੀ ਹੈ ਜੀ, ਉੱਥੇ ਜਿੱਥੇ ਸਾਰਾ ਦਿਨ ਹਲ ਵਾਹਣਾ, ਖੇਤਾਂ ਚ ਕੰਮ ਕਰਨਾ, ਉੱਥੇ ਜਿਹੜੇ ਗੁਰਸਿੱਖ ਨਾਲ ਹੁੰਦੇ ਸਨ ਉਹਨਾਂ ਨਾਲ ਕਿਰਤਕਾਰ ਕਰਦਿਆਂ ਹੋਇਆਂ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਸਲਾਹ ਦੇ ਬਚਨ ਕਰਨੇ, ਭਾਈ ਸਾਹਿਬ ਜੀ ਦੇ ਬੋਲ ਨੇ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਜਿਹੜੇ ਵਸਤਰ ਸਤਿਗੁਰਾਂ ਨੇ ਉਦਾਸੀਆਂ ਵੇਲੇ ਧਾਰਨ ਕੀਤੇ ਸਨ, ਕਿਉਂਕਿ ਸ਼ਬਦ ਸਭ ਨੂੰ ਪਤਾ ਹੈ ਉਦਾਸੀਆਂ ਦਾ ਮਤਲਬ, ਜਿਹੜੇ ਸਤਿਗੁਰਾਂ ਨੇ 3 ਪ੍ਰਚਾਰਕ ਦੌਰੇ, ਉਂਝ 4 ਨੇ, ਚੌਥੀ ਨੂੰ ਅਸੀਂ ਪੰਜਾਬ ਫੇਰੀ ਕਹਿੰਦੇ, ਪਰ ਜਿਹੜੇ 3 ਸਨ ਖਾਸ ਕਰਕੇ ਹਿੰਦੂ ਤੀਰਥਾਂ ਵੱਲ, ਸੁਮੇਰ ਪਰਬਤ ਸਿੱਧਾਂ ਨਾਲ ਮੁਲਾਕਾਤ ਗੋਸ਼ਟੀ, ਤੇ ਇੱਕ ਪੱਛਮ ਵਾਲੇ ਪਾਸੇ ਮੱਕੇ ਮਦੀਨੇ ਬਗਦਾਦ ਨੂੰ ਜਾਣਾ, ਉਹ ਜਿਹੜੇ ਵਸਤਰ ਵੱਖ ਵੱਖ ਥਾਵਾਂ ਤੇ ਪਾਏ ਸਨ ਉਸ ਬਿਲਕੁਲ ਭੇਖ ਛੱਡ ਦਿੱਤਾ। ਉਹ ਵਸਤਰ ਪਹਿਨਣ ਦਾ ਕਾਰਨ ਵੀ ਇਹ ਸੀ ਜੀ ਕਿ ਅੱਜ ਵੀ ਲੋਕ ਭੇਖ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਤੇ ਗਿਆਨ ਤੋਂ ਕੋਈ ਟਾਵਾਂ ਟਾਵਾਂ ਹੀ ਲਾਹਾ ਲੈਂਦਾ ਹੈ। ਮਹਾਰਾਜ ਜੀ ਨੇ ਉਹ ਵਸਤਰ ਜਿਹੜੇ ਸਾਨੂੰ ਤਿਆਗ ਦਿੱਤੇ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ। ਸੰਸਾਰੀਆਂ ਦਾ ਮਤਲਬ ਇਹ ਨਹੀਂ ਕਿ ਜਿਹੜੇ ਸੰਸਾਰ ਵਿੱਚ ਗ੍ਰਸਤ ਨੇ, ਆਮ ਗ੍ਰਿਸਤੀਆਂ ਦੇ ਜਿਹੜੇ ਕੱਪੜੇ ਨੇ, ਕੋਈ ਵਿਸ਼ੇਸ਼ ਵਸਤਰ ਨੇ, ਸਾਦੇ ਜਿਵੇਂ ਆਮ ਲੋਕ ਕੱਪੜੇ ਪਾਉਂਦੇ ਸਨ ਜੀ, ਉਹੀ ਮਹਾਰਾਜ ਜੀ ਨੇ ਧਾਰਨ ਕੀਤੇ। ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਅੱਗੇ ਭਾਈ ਸਾਹਿਬ ਕਹਿੰਦੇ ਨੇ ਸੋ ਦਰ ਆਰਤੀ ਗਾਵੀ, ਉਸ ਵਿੱਚ ਇੱਕ ਬਚਨ ਹੈ ਕਿ ਬਾਣੀ ਮੁਖੋ ਉਚਾਰੀਏ ਹੋਏ ਰੁਸ਼ਨਾਈ ਮਿੱਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ। ਉੱਥੇ ਕਰਤਾਰਪੁਰ ਸੱਚ ਏਵੇ 8 ਪੈਰ, ਗਿਆਨ ਦੀ ਗੋਸ਼ਟੀ ਹੁੰਦੀ, ਯਾਦ ਰੱਖਿਓ ਕੋਈ ਚਰਚਾ ਨਹੀਂ ਹੁੰਦੀ, ਬਹਿਸ ਮਬਹਿਸਾ ਨਹੀਂ ਹੁੰਦਾ, ਸ਼ਬਦਾਂ ਨਾਲ ਕਿਸੇ ਨੂੰ ਥੱਲੇ ਲਾ ਕੇ ਬੇਇੱਜ਼ਤ ਨਹੀਂ ਕੀਤਾ ਜਾਂਦਾ। ਉੱਥੇ ਭਾਈ ਸਾਹਿਬ ਕਹਿੰਦੇ ਨੇ ਗਿਆਨ ਗੋਸ਼ਟ ਚਰਚਾ ਸਦਾ, ਉਸ ਚਰਚਾ ਵਿੱਚ ਬੈਠਿਆਂ ਬੈਠਿਆਂ ਜਿੰਨੇ ਗੁਰੂ ਸਾਹਿਬ ਦੇ ਕਥਾ ਕਹੋ ਬਚਨ ਕੋ ਸੁਣਦੇ ਨੇ, ਉਹਨਾਂ ਦੇ ਅੰਦਰ ਅਨਹਦ ਨਾਦ ਪਰਮਾਤਮਾ ਦਾ ਨਾਮ ਇੱਕ ਰਸ ਆਪਣੇ ਆਪ ਹੀ ਗੂੰਜਣ ਲੱਗ ਪੈਂਦਾ ਹੈ। ਦੇਖੋ ਬੜਾ ਅਧਿਆਤਮਕ ਸ਼ਬਦ ਹੈ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਤੁਨਕਾਰਾ। ਭਾਈ ਸਾਹਿਬ ਕਹਿੰਦੇ ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਉਹ ਜਿਹੜੀ ਮਰਿਆਦਾ ਕਰਤਾਰਪੁਰ ਬੱਝੀ ਅੱਜ ਵੀ ਸੱਚੇ ਉਹੀ ਮਰਿਆਦਾ ਹੈ ਅੰਮ੍ਰਿਤ ਵੇਲੇ ਗੁਰਦੁਆਰਿਆਂ ਵਿੱਚ। ਤੇ ਮੈਂ ਇੱਕ ਹੋਰ ਬੇਨਤੀ ਕਰਾਂ, ਭਾਈ ਸਾਹਿਬ ਨੇ ਵੀ ਕਿਹਾ ਕਿ ਸਤ ਰੂਪ ਸਤ ਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ। ਸਤਨਾਮ ਦਾ ਜ਼ਿਕਰ ਕਰਦੇ, ਸਤ ਰੂਪ ਸਤਨਾਮ ਕੁਰ ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਅੱਗੇ ਭਾਈ ਸਾਹਿਬ ਕਹਿੰਦੇ ਆ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਉੱਥੋਂ ਦਾ ਰੋਜ਼ ਦਾ ਜੋ ਜੀਵਨ ਸੀ ਉਹ ਭਾਈ ਸਾਹਿਬ ਨੇ ਦੱਸਿਆ। ਇਉਂ ਕਹਿ ਲਓ ਕਿ ਅਸੀਂ ਨਿੱਜੀ ਤੌਰ ਤੇ ਵੀ ਅੰਮ੍ਰਿਤ ਵੇਲੇ ਵੀ ਸਤਿਗੁਰੂ ਦੀ ਬਾਣੀ ਦਾ ਪਾਠ ਕਰਨੇ ਆ, ਕੋਈ ਸਹਿਜ ਪਾਠ ਕਰੇ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰੇ, ਕੋਈ ਸਾਰਾ ਦਿਨ ਬੈਠਾ ਬੰਦਗੀ ਕਰੇ, ਕੋਈ ਹਲ ਵਾਹੁੰਦਾ ਬੰਦਗੀ ਕਰੇ, ਕੋਈ ਖੇਤਾਂ ਚ ਕੰਮ ਕਰਦਾ ਕਰੇ, ਪਰ ਜੋ ਨੇਮ ਹੈ ਅੰਮ੍ਰਿਤ ਵੇਲੇ ਦਾ ਤੇ ਸ਼ਾਮ ਨੂੰ ਸੰਧਿਆ ਦਾ, ਇਹ ਸਤਿਗੁਰਾਂ ਨੇ ਸਾਨੂੰ ਮਰਿਆਦਾ ਦਿੱਤੀ ਹੈ। ਉਸ ਮਰਿਆਦਾ ਅਧੀਨ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਨਹਾਰ,
जिन पादाइश तू किया सोई दे आधार। ये शब्द है गुरु अर्जुन देव जी का, मेहरवान साहिब मेहरवान, साहिब मेरा मेहरवान, जी सगल को दे दान। सतगुरु गुरु अर्जुन देव जी महाराज बहुत वड्डा परोपकार साडे ते कीता है। उस विचों जिथे शहादत है सतगुरां दी, पाणा मन्नन दी गल है, जबर दा मुकाबला सबर नाल किवें करना है, इत्थों तक जितनी मर्जी तसीहे दित्ते गए पंज दिन, पर अपनी रसना तो कोई फिक्का बोल, कोई भी शब्द ऐसा नहीं किया जिहदे नाल आपां सोचिए कि महाराज जी दा अंदर जेड़ा है वह खिंडिया होवे। हां इको गल कही गए, तेरा किया मीठा लागे, हर नाम पदार्थ नानक मांगे। इको शब्द कह गए, विसर गई सब तात पराई, जब ते साध संगत मोहि पाई, ना को बैरी नहीं बिगाना, सगल संग हमको बनियाई। इन्नी बख्शिश उन्होंने कीती। उस सतगुरु जी ने सब तो वड्डी कृपा वह ये बख्शिश कीती कि सानू जेड़ा सदियां दा आत्मक खजाना भारत दी धरती ते सी, जिन्हों गुरु जोत ने पोथी रूप च एकत्र कीता वक वक पोथियां च, उन्हां सारियां पोथियां दा संग्रह करके जेड़े जेड़े शब्द सिखां

ਜੀ ਨੇ ਬਖਸ਼ਿਸ਼ ਕੀਤੀ। ਉਸ ਖਜ਼ਾਨੇ ਦੇ ਸੰਬੰਧ ਵਿੱਚ ਥੋੜੀ ਜਿਹੀ ਬੇਨਤੀ ਮੈਂ ਕਰਾਂਗਾ। ਆਪਾਂ ਵਿਸ਼ਾ ਉਹੀ ਰੱਖਣਾ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ, ਮਿਹਰਬਾਨ ਜੀ ਸਗਲ ਕੋ ਦੇ ਦਾਂ। ਉੱਥੇ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੇ ਇੱਕ ਬਖਸ਼ਿਸ਼ ਕੀਤੀ, ਸਭ ਆਪ ਜੀ ਨੂੰ ਪਤਾ ਹੈ, ਤੇ ਮੈਂ ਅਕਸਰ ਕਹਿੰਦਾ ਹੁੰਦਾ ਕਿ ਗੁਰੂ ਜੋਤ, ਛੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਸ ਵਿੱਚ ਸਿਰਫ ਇੱਕ ਪਾਤਸ਼ਾਹ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਆਉਂਦਾ, ਬਾਕੀ ਪੰਜ ਗੁਰੂ ਸਾਹਿਬਾਨ ਨੇ ਕਿਸੇ ਵੀ ਆਪਣੀ ਰਚਨਾ ਵਿੱਚ ਆਪਣੇ ਉਸ ਨਿੱਜੀ ਨਾਮ ਦਾ ਕਿਤੇ ਜ਼ਿਕਰ ਨਹੀਂ ਕੀਤਾ ਜਿਸ ਨੂੰ ਅਸੀਂ ਸਰੀਰਕ ਤੌਰ ਤੇ ਅਦਬ ਨਾਲ ਬੁਲਾਉਂਦੇ ਹਾਂ। ਗੁਰੂ ਅੰਗਦ ਸਾਹਿਬ ਉਹਨਾਂ ਦੇ 63 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਕਿਸੇ ਵੀ ਸ਼ਲੋਕ ਵਿੱਚ ਅੰਗਦ ਸਤਿਗੁਰਾਂ ਨੇ ਆਪਣਾ ਨਾਮ ਨਹੀਂ ਵਰਤਿਆ। ਗੁਰੂ ਅਮਰਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 17 ਰਾਗਾਂ ਵਿੱਚ ਹੈ, ਪਰ ਕਿਸੇ ਵੀ ਇੱਕ ਸ਼ਲੋਕ, ਸ਼ਬਦ, ਪੌੜੀ ਕਿਤੇ ਵੀ ਸਤਿਗੁਰਾਂ ਨੇ ਆਪਣਾ ਉਹ ਨਾਮ ਗੁਰੂ ਅਮਰਦਾਸ ਨੇ ਨਹੀਂ ਵਰਤਿਆ। ਗੁਰੂ ਰਾਮਦਾਸ ਜੀ ਦੀ ਬਾਣੀ 30 ਰਾਗਾਂ ਚ ਹੈ, ਕਿਸੇ ਸ਼ਬਦ, ਕਿਸੇ ਤੁਕ, ਤੇ ਸਭ ਤੋਂ ਜ਼ਿਆਦਾ ਜਿਹੜੀਆਂ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਸਭ ਤੋਂ ਜ਼ਿਆਦਾ ਵਾਰਾਂ ਗੁਰੂ ਰਾਮਦਾਸ ਜੀ ਦੀਆਂ ਨੇ। ਉਹਨਾਂ ਨੇ ਕਿਸੇ ਵੀ ਥਾਂ ਤੇ ਆਪਣਾ ਨਿੱਜੀ ਨਾਮ ਨਹੀਂ ਵਰਤਿਆ। ਗੁਰੂ ਅਰਜੁਨ ਦੇਵ ਜੀ ਦੀ ਬਾਣੀ 30 ਰਾਗਾਂ ਚ ਹੈ, ਕਿਤੇ ਆਪਣਾ ਨਾਮ ਅਰਜੁਨ ਨਹੀਂ ਵਰਤਿਆ। ਸਾਧ ਸੰਗਤ 15 ਰਾਗਾਂ ਚ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ, ਮੈਂ ਸਿਰਫ ਗੁਰੂ ਜੋਤ ਦੀ ਬਾਣੀ ਦਾ ਜ਼ਿਕਰ ਕਰ ਰਿਹਾ, ਕਿਤੇ ਵੀ ਸਤਿਗੁਰਾਂ ਨੇ ਆਪਣਾ ਨਾਮ ਤੇਗ ਬਹਾਦਰ ਨਹੀਂ ਵਰਤਿਆ। ਇੱਕੋ ਸ਼ਬਦ ਵਰਤਿਆ ਗਿਆ ਨਾਨਕ, ਚਾਹੇ ਗੁਰੂ ਅੰਗਦ ਸਾਹਿਬ ਨੇ, ਚਾਹੇ ਗੁਰੂ ਰਾਮਦਾਸ, ਗੁਰੂ ਅਮਰਦਾਸ, ਗੁਰੂ ਸਾਹਿਬ ਨੇ ਨਾਨਕ ਪਦ ਵਰਤਿਆ। ਉਂਝ ਭਾਈ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ, ਭਾਈ ਗੁਰਦਾਸ ਸਾਹਿਬ ਜੀ ਨੇ, ਉਹ ਕਹਿੰਦੇ ਨੇ ਇੱਕ ਸ਼ਬਦ ਦੇ ਬਾਦਸ਼ਾਹ, ਇੱਕ ਸ਼ਬਦ ਦੇ ਪਾਤਸ਼ਾਹ। ਉਂਝ ਜੇ ਇਹਨਾਂ ਦੋਨਾਂ ਦੇ ਅਰਥ ਦੇਖੋ ਤੇ ਅਰਥ ਇੱਕੋ ਹੀ ਨੇ। ਆਮ ਤੌਰ ਤੇ ਅਸੀਂ ਬਾਦ ਲਫ਼ਜ਼ ਵਿਵਾਦ ਵੀ ਕਹਿੰਦੇ ਹਾਂ, ਵਾਦ ਵਿਵਾਦ, ਬਾਦ ਵਿਵਾਦ। ਇੱਥੇ ਬਾਦ ਦਾ ਅਰਥ ਤਖ਼ਤ, ਜਿਹੜਾ ਸ਼ਬਦ ਬਾਦਸ਼ਾਹ ਹੈ, ਕੋਸ਼ਕਾਰ ਕਹਿੰਦੇ ਨੇ ਇਹਦਾ ਲਫ਼ਜ਼ੀ ਅਰਥ ਹੈ ਤਖ਼ਤ ਦਾ ਮਾਲਕ। ਇੱਥੇ ਬਾਦ ਦਾ ਅਰਥ ਵੀ ਤਖ਼ਤ ਹੈ। ਦੂਜੇ ਪਾਸੇ ਅਸੀਂ ਪਾਤਸ਼ਾਹ, ਇਹਦਾ ਅਰਥ ਵੀ ਸੱਚ ਇਹ ਵੇ ਕਿ ਪਾਤਸ਼ਾਹ ਦਾ ਅਰਥ ਵੀ ਤਖ਼ਤ ਦਾ ਮਾਲਕ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਬਾਦਸ਼ਾਹ ਹੋਵੇ, ਪਾਤਸ਼ਾਹ ਹੋਵੇ, ਪਰ ਅੱਜ ਚਲੋ ਸਿਸਟਮ ਚੇਂਜ ਹੋ ਚੁੱਕੇ ਨੇ, ਪਰ ਫਿਰ ਵੀ ਮੈਂ ਅਰਜ਼ ਕਰਾਂਗਾ, ਡੈਮੋਕ੍ਰੇਸੀ ਵਿੱਚ ਵੀ ਕੁਛ ਆ ਰਿਹਾ ਅੱਜ ਕੱਲ੍ਹ ਇਸ ਤਰ੍ਹਾਂ। ਦੁਨਿਆਵੀ ਬਾਦਸ਼ਾਹ ਜਦੋਂ ਉਸ ਦੀ ਮੌਤ ਹੁੰਦੀ ਸੀ, ਕਿਉਂਕਿ ਪੁਸ਼ਤੈਨੀ ਰਾਜ ਚੱਲਦੇ ਸਨ, ਬਾਪ ਤੋਂ ਬਾਅਦ ਬੇਟਾ, ਉਸ ਤੋਂ ਅੱਗੇ ਉਹਦਾ ਬੇਟਾ, ਉਹ ਕੀ ਕਰਦਾ ਸੀ, ਅਜੇ ਬਾਪ ਦਾ ਜਨਾਜ਼ਾ, ਮੈਂ ਸ਼ਬਦ ਵਰਤਾਂਗਾ, ਜ਼ਿਆਦਾ ਇਸਲਾਮ ਦਾ ਸੀ ਬੋਲਬਾਲਾ ਉੱਥੇ, ਅਜੇ ਬਾਪ ਦਾ ਜਨਾਜ਼ਾ ਉੱਠਦਾ ਸੀ, ਪਰ ਜਿਹੜਾ ਪੁੱਤਰ ਸੀ ਉਹਦੇ ਨਾਂ ਤੇ ਕਾਜ਼ੀ ਖੁਤਬਾ ਪੜ ਦਿੰਦਾ ਸੀ, ਜਿਵੇਂ ਸਹੁੰ ਚੁਕਾਈ ਜਾਂਦੀ ਹੈ ਨਾ। ਆ ਕਈ ਵਾਰੀ ਤੁਸੀਂ ਦੇਖਦੇ ਹੋ ਕਈ ਮੁਲਕਾਂ ਚ ਪ੍ਰੈਜੀਡੈਂਟ ਜਿਹੜਾ ਉਹ PM ਨੂੰ, ਪ੍ਰਧਾਨ ਮੰਤਰੀ ਨੂੰ ਸਹੁੰ ਚੁਕਾਉਂਦਾ, ਕਿਤੇ ਸੁਪਰੀਮ ਕੋਰਟ ਦੇ ਜੱਜ ਚੁਕਾਉਂਦੇ ਆ। ਉਸ ਵਕਤ ਜਿਹੜਾ ਕਾਜ਼ੀ ਹੁੰਦਾ ਸੀ ਉਹ ਮਸੀਦ ਦੇ ਵਿੱਚ ਉਸ ਬਾਦਸ਼ਾਹ ਦੇ ਨਾਮ ਦਾ ਖੁਤਬਾ ਪੜਦਾ ਸੀ। ਉਂਝ ਭਾਈ ਸਾਹਿਬ ਨੇ ਖੁਤਬਾ ਸ਼ਬਦ ਹੀ ਵਰਤਿਆ ਹੈ, ਖੁਤਬਾ ਪੜਿਆ ਜਾਂਦਾ ਸੀ। ਗੱਲ ਧਿਆਨ ਨਾਲ ਸੁਣਿਓ, ਭਾਵੇਂ ਬਾਦਸ਼ਾਹ ਦਾ ਪੁੱਤਰ ਆਪਣਾ ਖੂਨ ਹੈ, ਉਹ ਸਭ ਤੋਂ ਪਹਿਲਾਂ ਕੀ ਕਰਦਾ ਸੀ, ਆਪਣੇ ਤਖ਼ਤ ਨੂੰ ਕਾਬੂ ਕਰਕੇ ਜਾਂ ਤਖ਼ਤ ਤੇ ਬੈਠ ਕੇ ਪਹਿਲਾ ਕੰਮ ਹੁੰਦਾ ਸੀ, ਜਿਹੜੀਆਂ ਮੋਹਰਾਂ, ਮੋਹਰ ਸਟੈਂਪ ਕਹਿ ਲਓ, ਜਿਹੜੀ ਮੋਹਰ ਉਹਨਾਂ ਦੇ ਪਿਤਾ ਦੇ ਨਾਮ ਦੀ ਹੁੰਦੀ ਸੀ ਨਾ, ਉਸ ਮੋਹਰਾਂ ਸਾਰੀਆਂ ਨੂੰ ਖਤਮ ਕੀਤਾ ਜਾਂਦਾ ਸੀ, ਉਹ ਸਟੈਂਪ ਕੀਤੀ ਖਤਮ ਕੀਤੀ ਜਾਂਦੀ ਸੀ। ਕਿਉਂ? ਕਿਉਂਕਿ ਅੱਜ ਤੋਂ ਬਾਅਦ ਮੇਰੇ ਬਾਪ ਦਾ ਨਾਮ ਨਹੀਂ, ਅੱਜ ਤੋਂ ਬਾਅਦ ਬਾਦਸ਼ਾਹ ਮੈਂ ਹਾਂ ਤੇ ਮੋਹਰ ਉੱਤੇ ਮੇਰਾ ਨਾਮ ਚੱਲੇਗਾ। ਪੁੱਤਰ ਆਪਣੇ ਬਾਪ ਦੀ ਸਟੈਂਪ, ਉਹਦੀ ਮੋਹਰ, ਉਹਦਾ ਨਾਮ ਉਹਨੂੰ ਮਿਟਾ ਦਿੰਦਾ ਸੀ। ਪਰ ਗੁਰਮਖੋ, ਇਸ ਘਰ ਚ ਬੜੀ ਰੀਤ ਨਿਆਰੀ ਹੈ, ਧਿਆਨ ਨਾਲ ਸੁਣਿਓ, ਉੱਥੇ ਇੱਥੋਂ ਤੱਕ ਸਿੱਕੇ ਵੀ ਬਦਲ ਜਾਂਦੇ ਹੁੰਦੇ ਸਨ, ਬਾਦਸ਼ਾਹ ਦਾ ਪੁੱਤਰ ਸਿੱਕੇ ਵੀ ਬਦਲਾ ਦਿੰਦਾ ਸੀ, ਕਰੰਸੀ ਵੀ, ਆਪਣਾ ਨਾਮ ਚਲਾਉਂਦਾ ਸੀ। ਪਰ ਗੁਰੂ ਨਾਨਕ ਸਾਹਿਬ ਦੇ ਘਰ ਇਹ ਰੀਤ ਨਹੀਂ ਕਿ ਗੁਰੂ ਅੰਗਦ ਸਾਹਿਬ ਦੂਸਰੇ ਪਾਤਸ਼ਾਹ ਆਏ ਹੋਣ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਮਿਟਾ ਦਿੱਤਾ ਗਿਆ। ਨਹੀਂ ਪਿਆਰਿਓ, ਇੱਥੇ ਤਖ਼ਤ ਵੀ ਇੱਕੋ ਰਿਹਾ ਹੈ, ਇੱਥੇ ਟਕਸਾਲ ਸਾਹਿਬ

0: संगत भी इको रही है, इथे दोई भी अकाल पुरख दी रही है, इथे सच एवे नानक दी मोर ही चलदी है। किसे गुरु साहब ने सतगुरु गुरु नानक साहब दा नाम अपने शब्दां ते बाणी विचों नहीं मिटाया। मेरी फिर बेनती है, ध्यान नाल कदी इस नूं सुणीए कि पातशाह दा घर है। मैं अर्ज कर लगा जेड़ी उस वक्त सतगुरां ने जेड़ा खजाना सानू दिता गुरु अर्जुन देव जी, उहदे संबंधी एक तां उहनां अपनी बाणी च, क्योंकि बाणी दी सिमत विच बहुत बाणी है जी। ते मैं एक बेनती होर जेड़ी आप नूं अज खास करनी है, आम तौर ते खर्चन नाल याद रखियो कुछ वाधा है, पर बाणी च एक बड़ी विलक्षण शब्द वरते है। आपां कहने आ जे कमाएगा तां खर्चेगा ना, खर्चा होवे ते खादा जांदा है। सुन इस बेनती नूं, जे किसे ने $4 कमाए ने, पैसे कमाए ने, चलो उहनूं भावे तुसीं अजकल दिया प्लास्टिक मनी कह लो जिहड़े कार्ड चलदे आ, पर जे पल्ले कुछ है ते तां है ना, जे उसने कमाया है तां खर्चेगा गुरमुखो, तां खाएगा जे पहला खर्चा है। पर इथे बड़ी उद्भुत खोड है, इथे पहला खादा जांदा है बाद विच खर्चिया जांदा है। ये दो शब्द मैं अर्ज करने ने, इहनूं फिर रिपीट करांगा, गल ध्यान नाल मेरी सुणियो कि यह है बाणी दी, पहला खादा जांदा है फिर खर्चिया जांदा है फिर अर्ज है, क्योंकि जिन्ना कोई खाएगा उन्ना वध खर्चेगा। आपां कहांगे जिन्ना खर्चा होवे उन्ना खाएगा, नहीं प्यारे हो, इत्थे जिन्ना कोई खाएगा उन्ना खर्चेगा दा मतलब ए वे कि जिन्ना खुद बाणी नूं बंदा कमाएगा ना, याद रखियो उन्ना ज्यादा बाणी दा प्रचार होवेगा। सतगुरां ने इसे करके शब्द जिहड़ा वरत्या उह मैं दो शब्द आप नूं पढ़ के सुनाने ने, आप नूं चेते ने, हम तनवंत भागठ सच नाए, असी तनाड हां। उंज सारे गुरु ग्रंथ साहिब च गुरु साहिब ने धन दा हंकार दा खंडन कीता, धन भूमिका जो करे गुमान सो मूर्ख अंधा अग्ञान, सुखमनी साहिब च कहा जिहड़ा बंदा धन दा हंकार करदा है वह मूर्ख है। पर इत्थे तां महाराज कहिंदे सी तनाड हो गए, असी भागां वाले हां, हम तनवंत भागठ सच नाए, हर गुण गावें सहज सुभाए, असी सुते सिद्ध सहज अवस्था विच, याद रखियो सहज सुभाए दर तैस तैस ता बोल के नहीं, सहज अवस्था विच। अगे शब्द दे सुभाए, एक शब्द हुंदा एक तां सुभा दा अर्थ हुंदा आदत ना, इहदे अर्थ जी इउं करे पाए ते अगे लगा ससा औंकड़, सुभाए दा अर्थ है भावना सहित प्रेम सहित। हम तनवंत भागठ सच नाए, खर गुण गावें सहज सुभाए, प्यो दादे का खोल डिठा खजाना, प्यो दा ते दादे दा। इत्थे बड़ी सीधी जी बेनती है, इत्थे बिंदी खून दा रिश्ता नहीं वेखना। हालां गुरु अर्जुन देव जी दे जेड़े पिता जी ने वह धन गुरु रामदास जी ने, ते सतगुरां दे दादा जी बाबा हरदास जी ने, पर दादे दी तां इक तुक भी गुरु ग्रंथ साहिब च ने, क्योंकि वह गुरु पाते असीन नहीं, पर हाँ उन्हों का नाम जरूर गुरु ग्रंथ साहिब च है। कब कल ठाकुर हरदास तने गुरु रामदास सार अपार भरे, गुरु रामदास जी बाबे हरदास दा तने दा अर्थ पुत्र, उन्हों का तनुज गुरु रामदास, हरदास बाबा जी का पुत्र गुरु रामदास, वो खाली सरोवरां नूं भरन वाला। क्योंकि मैं सिर्फ विशा तुहानूं आप सब नूं पता भी आपां बाणी दी रखने, महाराज जी ने इत्थे प्यो दादा क्यों लिखे, इत्थे गुरमुखो गुरु नानक साहब तो लैके गुरु अर्जुन देव जी तक, गुरु रामदास, गुरु अमरदास, गुरु अंगद देव, गुरु नानक साहब जी, ये सारिया नू प्यो दादे दे रूप च लिया है। वड्डियां वडेरियां शब्द वरतो, महाराज कहिंदे अपने प्यो दादे दा खजाना खोल के देखिया। हम तनवंत भागठ सच नाए, हर गुण गावें सहज सुभाए, प्यू दादे का खोल डिठा खजाना। प्यारे खोल के देखिया, मेरी फिर बेनती सुनो, ये लफज बड़े गहरे ने, खजाना बंद नहीं रहन दिता। खोल के देखन दा मतलब है कि सारी बाणी नू गुरु अर्जुन देव ने एक एक शब्द नू ध्यान दे नल वाचिया, ध्यान नल पढ़िया है, जेड़े रूहानियत दा खजाना भगतां दा गुरु साहबाना दा, उनू प्यारे बन के नहीं रखिया गुरमत विच, उन्हों खोल के देखिया। ते महाराज कहिंदे आ ਉਹ ਖਜ਼ਾਨਾ ਜਿਹੜਾ ਸੀ ਉਹਨੇ ਸਾਡੇ ਅੰਦਰ ਨੂੰ ਭਰਪੂਰ ਕਰ ਦਿੱਤਾ। ਫਿਰ ਬੇਨਤੀ, ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਨਿਦਾਨੇ ਦਾ ਨਿਦਾਨ ਦਾ ਅਰਥ ਵੀ ਖਜ਼ਾਨਾ ਹੈ। ਮਨ ਜਿਹੜਾ ਭਰਪੂਰ ਹੋ ਗਿਆ, ਤਾਂ ਮੇਰਾ ਮਨ ਭਇਆ ਨਿਦਾਨਾ। ਤੇ ਮਹਾਰਾਜ ਤੁਸੀਂ ਖਜ਼ਾਨਾ ਕਿਹਾ, ਇਹਦੀ ਕੋਈ ਕੀਮਤ ਹੈ? ਦੁਨੀਆਂ ਦਾ ਕੋਈ ਵੀ ਪਦਾਰਥ ਇਸ ਖਜ਼ਾਨੇ ਦੀ ਕੀਮਤ ਨਹੀਂ ਤਾਰ ਸਕਦਾ ਜੀ। ਮਹਾਰਾਜ ਜੀ ਨੇ ਫਰਮਾਇਆ, ਇਹ ਰਤਨ ਲਾਲ ਜਾਕਾ ਕਛੂ ਨਾ ਬੋਲ। ਆਮ ਤੌਰ ਤੇ ਅੱਜ ਵੀ ਚੀਜ਼ ਕੋਈ ਖਰੀਦੋ, ਸੋਨਾ, ਹੀਰੇ, ਮੋਤੀ, ਲਾਲ ਲੋਕ ਬਾਜ਼ਾਰ ਚ ਵੇਚਦੇ ਆ। ਮਹਾਰਾਜ ਕਹਿੰਦੇ ਨੇ, ਕੋਈ ਦੁਨੀਆਂ ਦਾ ਪੱਥਰ, ਕੋਈ ਦੁਨੀਆਂ ਦੀ ਧਾਤ, ਮੈਂ ਸ਼ਬਦ ਵਰਤਾ ਹੈ ਤਾਂ ਪੱਥਰ ਹੀ ਨਾ, ਚਮਕਦਾ ਪੱਥਰ ਕਹਿ, ਹੀਰੇ ਨੇ, ਮੋਤੀ ਨੇ, ਲਾਲ ਨੇ, ਪੁਖਰਾਜ ਨੇ, ਪੰਨੇ ਨੇ, ਜਵਾਹਰਾਤ ਨੇ। ਦੂਜੇ ਪਾਸੇ ਉਸ ਮੁਲਕ ਦੀ ਕਰੰਸੀ, ਡਾਲਰ ਕਹੋ, ਰੁਪਈਆ ਕਹੋ, ਦਿਰਾਮ ਕਹੋ। ਮਹਾਰਾਜ ਕਹਿੰਦੇ, ਦੁਨੀਆਂਦਾਰ ਜਿਹੜੀ ਚੀਜ਼ ਵਰਦੇ ਨੇ, ਕੋਈ ਦੁਨੀਆਂ ਦੀ ਚੀਜ਼, ਕੋਈ ਖਜ਼ਾਨਾ ਇਸ ਖਜ਼ਾਨੇ ਦਾ ਮੁੱਲ ਪਾ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ, ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਹ ਭੰਡਾਰੇ ਭਰੇ ਪਏ ਨੇ। ਅਖੂਟ ਇੱਕ ਸ਼ਬਦ ਗੁਰਬਾਣੀ ਚ ਆਉਂਦਾ ਹੈ, ਅਖੁੱਟ, ਅਖੂਟ ਤੇ ਨਖੁੱਟਿਆ ਵੀ ਆਉਂਦਾ ਹੈ। ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਇਹਦਾ ਮਤਲਬ ਜਿਹਨੇ ਖਤਮ ਨਹੀਂ ਖੋਣਾ। ਮਹਾਰਾਜ ਸ਼ਬਦ ਵਰਤ ਰਹੇ ਆ ਕਿ ਭਾਈ ਸਿੱਖੋ, ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਹੁਣ ਅਗਲੀ ਤੁਕ ਹੈ, ਖਾਵ ਹੈ ਖਰਚਾ ਹੈ। ਫਿਰ ਧਿਆਨ ਨਾਲ ਸੁਣਿਓ, ਪਹਿਲਾਂ ਖਾਵਾਂਗੇ ਤਾਂ ਖਰਚਿਆ ਜਾਣਾ, ਇਹਦੇ ਅਧਿਆਤਮਕ ਅਰਥ ਨੇ। ਪਰਮੇਸ਼ਵਰ ਬੋਲ ਕੇ ਕਹਿੰਦੇ ਆ ਬਾਬਾ ਫਰੀਦ ਸਾਹਿਬ ਨੂੰ, ਬਸ ਤੂੰ ਆਪਣੇ ਆਪ ਨੂੰ ਸਵਾਰ ਲੈ, ਮੈਂ ਤੈਨੂੰ ਮਿਲ ਜਾਗਾ। ਤੂੰ ਦੁਨੀਆਂ ਪਿੱਛੇ ਭੱਜਿਆ ਫਿਰਨਾ, ਪਦਾਰਥ ਤੇਰੇ ਪਿੱਛੇ ਭੱਜਿਆ ਕਰਨਗੇ। ਆਪ ਸਵਾਰ ਹੈ, ਮੈਂ ਮਿਲੈ, ਮੈਂ ਮਿਲਿਆ ਸੁਖੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ। ਸਵਾਰ ਹੈ ਕੀ ਹੈ ਇਹ, ਮੈਂ ਫਿਰ ਕਿਸੇ ਦਿਨ ਸਮਾਂ ਬਣੇਗਾ, ਪਰ ਇੱਥੇ ਮੈਂ ਤਾਂ ਬੇਨਤੀ ਕਰਨ ਲੱਗਾ, ਖਾਵਾਂਗੇ ਤੇ ਖਰਚਾਂਗੇ ਨਾ, ਕੱਲੇ ਖਰਚੀ ਜਾਈਏ, ਖਾਈਏ ਨਾ, ਫਿਰ ਕੋਈ ਗੱਲ ਨਹੀਂ ਹੋਣੀ। ਮੈਂ ਕਈ ਜਾ ਸੰਗਤ ਜੀ ਪਾਠ ਕਰਿਆ ਕਰੋ, ਸੁਖਮਨੀ ਸਾਹਿਬ ਪੜਿਆ ਕਰੋ, ਨਿਤਨੇਮ ਕਰਿਆ ਕਰੋ, ਤੁਸੀਂ ਦੋ ਘੜੀਆਂ ਇਮੋਸ਼ਨਲ ਹੋ ਜਾਓਗੇ, ਬਿਲਕੁਲ ਨਹੀਂ ਪ੍ਰਭਾਵ ਪੈਣਾ। ਜੇ ਮੈਂ ਖੁਦ ਖਾਵਾਂਗਾ ਨਾ, ਖਾਣ ਤੋਂ ਬਾਅਦ ਮੈਂ ਕਹਾਂਗਾ ਭਾਈ ਸੁਖਮਨੀ ਸਾਹਿਬ ਪੜੋ, ਮੈਨੂੰ ਭਰੋਸਾ ਹੈ 100 ਵਿੱਚੋਂ 2-4 ਪ੍ਰਾਣੀ ਜ਼ਰੂਰ ਚੱਲਣਗੇ, ਕਿਉਂਕਿ ਬਾਣੀ ਅਸਰ ਹੀ ਤਾਂ ਕਰਦੀ ਪਹਿਲਾਂ ਆਪ ਸ਼ਕੀ ਹੋਵੇਗਾ। ਫਿਰ ਇੱਥੇ ਸ਼ਬਦ ਖਾਵੇਂ ਹੈ ਖਰਚੇ ਬਾਅਦ ਵਿੱਚ ਹੈ। ਇੱਕ ਹੋਰ ਬੇਨਤੀ, ਖਾਵੇਂ ਖਰਚਾ ਰਲ ਮਿਲ ਭਾਈ, ਇੱਕ ਸਲੋਕ ਮਹਾਰਾਜ ਗੁਰੂ ਅਰਜਨ ਸਾਹਿਬ ਦਾ 12 ਤੇ ਵਧੀਕ ਵਿੱਚ, ਟਿੱਚਰ ਮੂਲ ਨਾ ਥੋੜੀ ਦੋ। ਇਹ ਮੁੱਲ ਥੋੜਦਾ ਨਹੀਂ ਜੀ, ਉੱਕਾ ਨਹੀਂ ਥੋੜਨਾ, ਮੂਲ ਦਾ ਅਰਥ ਉੱਕਾ ਨਹੀਂ, ਕਦੀ ਵੀ ਨਹੀਂ। ਜਿਹਨੂੰ ਕਿਹਾ ਮਹਾਰਾਜ ਜੀ ਨੇ ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭਾਂਡਾਰ ਅਖੂਟ ਅਤੋਲ। ਇੱਥੇ ਗੁਰੂ ਸਾਹਿਬ ਸ਼ਬਦ ਵਰਤ ਰਹੇ ਆ ਕਿ ਤਿੱਚਰ ਮੂਲ ਨਾ ਥੋੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਅੱਗੇ ਹੈ। ਖਾਏ ਪਹਿਲਾਂ ਖਾ, ਫਿਰ ਬੇਨਤੀ ਸੁਣਿਓ, ਖਾਣ ਵਾਲਾ ਹੀ ਖਰਚਦਾ ਹੁੰਦਾ ਹੈ। ਇੱਥੇ ਲਫ਼ਜ਼ ਖਾਣਾ ਤੇ ਖਰਚਣਾ ਦੁਨਿਆਵੀ ਨੇ, ਸਿੱਧੀ ਗੱਲ ਇਹ ਵੇ ਭਾਈ, ਜਿਹੜਾ ਸਿੱਖ ਬਾਣੀ ਪੜ੍ਹੇਗਾ, ਬਾਣੀ ਨੂੰ ਜ਼ਿੰਦਗੀ ਚ ਕਮਾਏਗਾ, ਕੱਲਾ ਪੜ੍ਹੇ ਨੀ, ਜੋ ਬਾਣੀ ਕਹਿ ਰਹੀ ਹੈ ਉਹਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰੇਗਾ, ਜਿਹੜਾ ਖਾਏਗਾ ਉਹ ਖਰਚੇਗਾ, ਉਹ ਜਿੱਥੇ ਵੀ ਬਹਿ ਕੇ ਖਰਚੇਗਾ ਉੱਥੇ ਬਾਣੀ ਵਧੇਗੀ, ਉਹਨੇ ਘਟਣਾ ਨਹੀਂ। ਮਹਾਰਾਜ ਜੀ ਨੇ ਸ਼ਬਦ ਵਰਤਿਆ ਕਿ ਖਾਵੇਂ ਖਰਚਾ ਰਲ ਮਿਲ ਭਾਈ, ਉੱਥੇ ਸ਼ਬਦ ਵਰਤਿਆ ਕਿ ਤਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਵੇਖੋ ਭਾਈ ਮਨਸੁਖ ਜੀ ਆਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਇਹਨਾਂ ਦੇ ਆਪਣੇ ਜਹਾਜ਼ ਚੱਲਦੇ ਸਨ, ਬੜਾ ਵੱਡਾ ਕਾਰੋਬਾਰ ਸੀ। ਉਂਝ ਕਈ ਸੱਜਣਾਂ ਨੇ ਉਹਨਾਂ ਨੂੰ ਬਾਣੀਆਂ ਰੂਪ ਲਿਖਿਆ, ਪਰ ਵਿਦਵਾਨ ਇਹ ਕਹਿੰਦੇ ਨੇ ਭਾਈ ਮਨਸੁਖ, ਮੈਂ ਕਮਿਊਨਿਟੀ ਦੀ ਗੱਲ ਨਹੀਂ ਕਰਨ ਲੱਗਾ, ਮੈਨੂੰ ਬਖਸ਼ ਦਿਆ ਜੀ, ਲਬਾਣਿਆਂ ਵਿੱਚੋਂ ਸਨ, ਉਹਨਾਂ ਦੇ ਆਪਣੇ ਜਹਾਜ਼ ਚੱਲਦੇ ਸਨ। ਸ੍ਰੀ ਲੰਕਾ ਤੱਕ ਭਾਈ ਮਨਸੁਖ ਦਾ ਵਪਾਰ ਚੱਲਦਾ ਜੀ। ਹੁਣ ਜਦੋਂ ਉਹ ਆਏ ਨੇ, ਕਿਵੇਂ ਬਾਣੀ ਖਰਚਣ ਤੋਂ ਬਾਅਦ ਅੱਗੇ ਵੱਧਦੀ ਹੈ, ਖਾਣ ਤੋਂ ਬਾਅਦ ਅੱਗੇ ਖਰਚਣੇ ਵੱਧਦੀ ਹੈ, ਤੋਟਾ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਜਦੋਂ ਸੁਲਤਾਨਪੁਰ ਸਨ, ਇੱਥੇ ਨੇੜੇ ਜਿਹੜਾ ਪਿੰਡ ਮਲਸੀਆਂ ਹੈ, ਇੱਥੋਂ ਦਾ ਚੌਧਰੀ ਕਹਿ ਲਾਂ ਭਾਈ ਭਗੀਰਥ, ਉਹ ਕਾਲੀ ਨੂੰ ਮੰਨਦਾ ਸੀ। ਕਾਲੀ ਦੇਵੀ ਦਾ ਪੁਜਾਰੀ ਸੀ। ਪਰ ਸਾਡਾ ਇਤਿਹਾਸ ਕਹਿੰਦਾ ਜਦੋਂ ਉਹ ਆਇਆ ਹੈ ਤੇ ਸੱਚ ਇਹ ਵੀ ਉਹਦੇ ਮਨ ਚ ਇੱਕ ਜਗਿਆਸਾ ਵੀ ਸੁਣਿਆ ਕਿ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਜੀ ਬਾਰੇ ਤੇ ਮਹਾਰਾਜ ਜਵਾਨੀ ਦੀ ਅਵਸਥਾ ਚ ਨੇ ਵੀ ਉਹਨਾਂ ਦੀ ਸੰਗਤ ਕਰੀਏ, ਪਰ ਨਾਲ ਦੁਬਦਾ ਸੀ ਚੱਲਾਂ ਹਾਂ ਕੀ ਬਣੇਗਾ, ਮੈਂ ਤੇ ਦੇਵੀ ਦੀ ਪੂਜਾ ਕਰਨਾ ਵਾ। ਕਹਿੰਦੇ ਜਦੋਂ ਗਿਆ ਤੇ ਅੰਮ੍ਰਿਤ ਵੇਲੇ ਰਾਤ ਰਿਹਾ ਤੇ ਜਿੱਥੇ ਸੱਤ ਸੰਗਤ ਰੋਜ਼ ਸਜਦੀ ਸੀ ਉੱਥੇ ਉਹਨੇ ਦੇਵੀ ਨੂੰ ਝਾੜੂ ਲਾਉਂਦਿਆਂ ਦੇਖਿਆ। ਹੁਣ ਕਈਆਂ ਦੇ ਮਨ ਚ ਆ ਜਾਣਾ ਵੀ ਇਹ ਦੇਵੀਆਂ ਹੁੰਦੀਆਂ ਨੇ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਪਾਰ ਬ੍ਰਹਮ ਪਰਮੇਸ਼ਵਰ ਤੋਂ ਉੱਚੇ ਕੁਛ ਨਹੀਂ, ਪਰ ਇਹ ਦੇਵੀ ਦੇਵਤੇ ਸਾਰੇ ਪਰਮਾਤਮਾ ਦੀ ਥੱਲੇ ਨੇ। ਫਿਰ ਬੇਨਤੀ ਕਰਾਂ, ਇੱਥੇ ਦੇਵੀ ਦੇਵਤੇ ਉਹਨੂੰ ਗਾਉਂਦੇ ਨੇ, ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ, ਇਹ ਸਾਰੇ ਅਸੀਂ ਪੜ੍ਹਨੇ। ਮੇਰੀ ਬੇਨਤੀ ਹੈ ਉਹਨੂੰ ਜਿਹੜਾ ਸ਼ੰਕਾ ਸੀ ਸੱਚੀ ਮੁੱਚੀ ਦੇਵੀ ਉੱਥੇ ਉਹਨੂੰ ਦਿਸੀ, ਅਦ੍ਰਿਸ਼ਟ ਉਹਨੂੰ ਕੋਈ ਝਲਕ ਪਈ। ਉਹਨੇ ਕਿਹਾ ਤੂੰ ਮੇਰੀ ਪੂਜਾ ਕਰਨ ਚ ਕਿੱਥੇ ਪਿਆ, ਤੂੰ ਇਹਦੇ ਦਰ ਤੇ ਜੁੜ ਜਿੱਥੇ ਸਾਰੀਆਂ ਦਾਤਾਂ ਮਿਲਦੀਆਂ ਨੇ, ਸਭ ਤੇ ਵੱਡਾ ਸਤਿਗੁਰੂ ਨਾਨਕ ਹੈ। ਉਹ ਜੁੜ ਗਿਆ ਜੀ। ਹੁਣ ਦੇਖੋ ਦੇਵੀ ਦਾ ਭਗਤ, ਉਹ ਸ਼ਕਤੀ ਉਸ ਨੂੰ ਮੰਨਣ ਵਾਲਾ, ਉਹਨੇ ਕੀਰਤਨ ਸੁਣਿਆ, ਬਾਣੀ ਸੁਣੀ, ਉਹਨੇ ਸ਼ਬਦ ਚੇਤੇ ਕਰ ਲਏ ਭਾਈ ਭਗੀਰਥ ਨੇ, ਇੰਨਾ ਆਤਮ ਰਸੀਆ ਸਤਸੰਗੀ ਬਣ ਗਿਆ ਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਭਾਈ ਸਾਹਿਬ ਨੇ ਉਹਨਾਂ ਦਾ ਨਾਮ ਦਿੱਤਾ। ਭਾਈ ਗੁਰਦਾਸ ਸਾਹਿਬ ਨੇ ਉੱਥੇ ਲਿਖਿਆ ਮਲਸੀਆਂ ਵਿੱਚ ਭਗੀਰਥ ਹੈ ਜਿਹੜਾ ਕਾਲੀ ਦੇ ਗੁਣ ਗਾਉਂਦਾ ਹੁੰਦਾ ਸੀ, ਭਾਈ ਗੁਰਦਾਸ ਸਾਹਿਬ ਦੀ ਬਾਣੀ ਚ। ਉਹ ਬੰਦਗੀ ਕਰਨ ਲੱਗ ਪਿਆ, ਸਤਿਗੁਰਾਂ ਦਾ ਇੰਨੀ ਨਜ਼ਦੀਕ ਹੋ ਗਿਆ ਕਿ ਇੱਕ ਬ੍ਰਾਹਮਣ ਦੀ ਬੇਟੀ ਦਾ ਵਿਆਹ ਸੀ। ਕਈ ਸੱਜਣ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਦੇ ਨੇ, ਪਰ ਬ੍ਰਾਹਮਣ ਗਰੀਬ ਉਹਦੀ ਬੇਟੀ ਦਾ ਵਿਆਹ ਸੀ। ਉਹਨੇ ਮਹਾਰਾਜ ਜੀ ਨੂੰ ਕਿਹਾ, ਗੁਰੂ ਨਾਨਕ ਸਾਹਿਬ ਜੀ ਨੂੰ, ਕਿ ਮੈਂ ਬੇਟੀ ਦਾ ਵਿਆਹ ਕਰਨਾ ਪਰ ਮੇਰੇ ਕੋਲ ਇੰਨੀ ਸਮਰੱਥਾ ਨਹੀਂ। ਹਜ਼ੂਰ ਨੇ ਕਿਹਾ, ਤੂੰ ਉਦਾਸ ਨਾ ਹੋ, ਜੋ ਕੁਝ ਤੈਨੂੰ ਵਿਆਹ ਵਿੱਚ ਚਾਹੀਦਾ ਤੂੰ ਆਪਣੀ ਰਸਤ ਗਹਿਣਾ ਗੱਟਾ ਜੋ ਲਿਖਦਾ। ਭਾਈ ਭਗੀਰਥ ਨੂੰ ਮਹਾਰਾਜ ਨੇ ਲਾਹੌਰ ਭੇਜਿਆ। ਮੈਂ ਤਾਂ ਆਪ ਨੂੰ ਥੋੜੀ ਇਤਿਹਾਸ ਵਿੱਚ ਉਦਾਹਰਨ ਦੇ ਰਿਹਾ, ਖਾਣ ਵਾਲਾ ਹੀ ਖਰਚਦਾ ਹੈ ਤੇ ਜਿੱਥੇ ਜਿੱਥੇ ਉਹ ਖਰਚਦਾ ਉੱਥੇ ਉੱਥੇ ਬਾਣੀ ਵਧੀ ਜਾਂਦੀ ਹੈ। ਬਾਣੀ ਵਧਣ ਦਾ ਮਤਲਬ ਇਹ ਨਹੀਂ ਕਿ ਅੰਗ ਵੱਧਦੇ ਆ, ਸ਼ਬਦ ਵੱਧਦੇ ਆ। ਭਾਈ ਭਗੀਰਥ ਨੂੰ ਕਿਹਾ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ। ਉਹ ਚਲਾ ਗਿਆ, ਉਹ ਸਤਿਗੁਰੂ ਜੀ ਦੀ ਸਿੱਖਿਆ ਨੂੰ ਲੈ ਕੇ ਭਾਈ ਮਨਸੁਖ ਨੂੰ ਜਾ ਮਿਲਿਆ। ਉਹਦੇ ਵਪਾਰ ਵੀ ਸੀ, ਉਹਦੀਆਂ ਦੁਕਾਨਾਂ ਵੀ ਸੀ, ਬੜਾ ਤਕੜਾ ਬੰਦਾ ਸੀ ਭਾਈ ਮਨਸੁਖ। ਜਗਿਆਸਾ ਉਹ ਵੀ ਰੱਖਦਾ ਸੀ ਵੀ ਮੇਰੇ ਅੰਦਰ ਪਰਮਾਤਮਾ ਦੀ ਜਗਿਆਸਾ। ਮੈਂ ਇੱਕ ਬੇਨਤੀ ਕਰਾਂ, ਮੈਨੂੰ ਪਤਾ ਹੈ ਇਸ ਰਸਤੇ ਤੇ ਚੱਲਿਆ ਜਿੰਨੀ ਦੁਕਾਨ ਪਖੰਡ ਦੀ ਇਹਦੀ ਚੱਲਦੀ, ਸ਼ਾਇਦ ਇੰਨਾ ਬਿਜ਼ਨਸ ਹੋਰ ਕੋਈ ਨਹੀਂ ਜੇ ਚੱਲਦਾ। ਜਿਹੜਾ ਬੰਦਾ ਇਮੋਸ਼ਨਲ ਹੋਇਆ ਨਾ, ਮੈਂ ਵਾਹਿਗੁਰੂ ਨੂੰ ਮਿਲਣਾ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਚ ਤੇ ਇੱਕ ਸ਼ਬਦ ਹੈ ਜੀ, ਨ੍ਰਿਪ ਕੰਨਿਆ ਕਾ ਕਾਰਨ ਹੈ ਇੱਕ ਭਇਆ, ਭੇਖ ਤਾਰੀ ਕਾਮਾਰਤੀ ਸਵਾਰਤੀ ਵਾਕੀ ਪੈ ਸਵਾਰੀ। ਭਗਤ ਜੀ ਦਾ ਸ਼ਬਦ ਹੈ, ਇੱਕ ਰਾਜੇ ਦੀ ਬੇਟੀ ਅੰਦਰ ਬੈਰਾਗ ਪੈਦਾ ਹੋਇਆ। ਉਹਨੇ ਕਿਹਾ ਮੈਂ ਸ਼ਾਦੀ ਵਿਸ਼ਨੂੰ ਨਾਲ ਕਰਨੀ ਹੈ। ਇਹ ਮੈਂ ਗੁਰੂ ਗ੍ਰੰਥ ਸਾਹਿਬ ਜੋ ਕਹਿ ਰਿਹਾ, ਮਤਾ ਸਮਝੋ ਵੀ ਇੱਧਰ ਉੱਧਰੋਂ ਸ਼ਾਇਦ ਫੜ ਫੁੜ ਕੇ ਗੱਲਾਂ ਸੁਣਾਈ ਜਾਂਦਾ, ਮੈਂ ਕੋਈ ਬਚਨ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਨਹੀਂ। ਇੱਕ ਬੰਦਾ ਪਖੰਡੀ, ਉਹਦੇ ਰੂਪ ਤੇ ਮੋਹਿਤ ਹੋ ਗਿਆ। ਉਹਨੇ ਲੱਕੜ ਦੀਆਂ ਬਾਹਾਂ ਬੂਹਾਂ ਲਾ ਕੇ ਨਾ ਜੀ ਗਰੁੜ ਬਣਾ ਕੇ ਉਹਨੇ ਕਿਹਾ ਜੀ ਮੈਂ ਹੀ ਹਾਂ ਸਭ ਕੁਝ ਜਿਹਨੂੰ ਤੁਸੀਂ ਚਾਹਨੀ। ਉਸ ਪਖੰਡੀ ਨਾਲ ਵਿਆਹ ਹੋ ਗਿਆ। ਇੰਨਾ ਉਹ ਚਲਾਕ ਉਹਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ। ਪਰ ਜਿੱਦਣ ਰਾਜੇ ਤੇ ਹਮਲਾ ਹੋਇਆ, ਉਹਨੇ ਕਿਹਾ ਮੇਰਾ ਤਾਂ ਦਮਾਦ ਭਗਵਾਨ ਹੈ। ਉਦਣ ਫਿਰ ਉਸ ਕਾਮੀ ਨੇ, ਉਸ ਸਵਾਰਥੀ ਨੇ ਵਾਸ਼ਨਾ ਚ ਡੁੱਬੇ ਹੋਏ ਨੇ ਰੱਬ ਨੂੰ ਕਿਹਾ ਮੈਂ ਤੇਰੇ ਨਾਂ ਤੇ ਪਖੰਡ ਕੀਤਾ, ਹੁਣ ਆਪਣੇ ਨਾਮ ਦੀ ਲਾਜ ਰੱਖ ਲਈ। ਮੈਂ ਸਿਰਫ ਆਪ ਨੂੰ ਵੀ ਬੇਨਤੀ ਕਰਨ ਲੱਗਾ, ਇਸ ਰਸਤੇ ਤੇ ਲੋਕ ਲੁਟੀਂਦੇ ਵੀ ਬਹੁਤ ਨੇ, ਬੜੇ ਦੇਖੇ ਨੇ ਜੀ ਮੈਂ, ਜਿਹੜੇ ਸਾਲਾਂ ਬੱਧੀ ਡਾਲਰ ਇਕੱਠੇ ਕਰਕੇ ਦਿੰਦੇ ਆ, ਅਖੀਰ ਤੇ ਇੰਨੇ ਕੁ ਨਿਰਾਸ਼ ਹੋ ਜਾਂਦੇ ਨੇ, ਗੁਰਦੁਆਰੇ ਮੱਥਾ ਟੇਕਣਾ ਵੀ ਬੰਦ ਕਰ ਦਿੰਦੇ। ਇਹ ਸੱਚਾਈ ਹੈ ਜੀ। ਫਿਰ ਪਛਤਾਉਂਦੇ ਨੇ, ਜਿੰਨੀ ਸਿਫਤ ਕਰਦੇ ਆ ਪਹਿਲਾਂ ਉਨੀ ਰੱਜ ਕੇ ਨਿੰਦਿਆ ਕਰਦੇ ਆ। ਪਹਿਲਾਂ ਜਿੰਦਾਬਾਦ ਕਰਦੇ ਆ, ਬਾਅਦ ਵਿੱਚ ਫੱਟੀਆਂ ਲੈ ਕੇ ਮੁਰਦਾਬਾਦ ਵੀ ਕਰਦੇ ਆ। ਗੁਰਮੁਖੋ, ਬੰਦੇ ਦੀਆਂ ਸਿਫਤਾਂ ਤੇ ਬੰਦੇ ਨੂੰ ਮੁਰਦਾਬਾਦ ਕਹਿਣ ਦੀ ਬਜਾਏ ਆਪਣੇ ਗੁਰੂ ਦੇ ਸ਼ਬਦ ਨਾਲ ਨਾਤਾ ਰੱਖੋ। ਮੈਂ ਸੱਚੀ ਕੰਗ ਜੀ, ਅਸੀਂ ਵੀ ਆਉਂਦੇ ਹਾਂ, ਕਥਾ ਸੁਣੋ, ਸਰੀਰ ਮਲ ਮਤ ਦੌੜੋ, ਉਸ ਸ਼ਬਦ ਨੂੰ ਸੁਣੋ ਜਿਸ ਸ਼ਬਦ ਨੇ ਸਾਨੂੰ ਆਤਮਕ ਰਸਤਾ ਦੇਣਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਹੁਣ ਬੇਨਤੀ ਸੁਣਿਓ, ਭਾਈ ਭਗੀਰਥ ਉਹਨੂੰ ਬਾਣੀ ਚੇਤੇ ਵੇ ਭਾਈ ਮਨਸੁਖ ਨੂੰ ਮਿਲਿਆ, ਉਹਨੂੰ ਗੱਲਬਾਤ ਚੱਲ ਪਈ। ਹੁਣ ਜਿੱਥੇ ਜਾਣਾ ਸੀ ਉਹਨੇ ਗੱਲ ਤਾਂ ਆਪਣੇ ਬਾਬਾ ਜੀ ਦੀ ਕਰਨੀ ਸੀ, ਹਾਲਾਂਕਿ ਉਦੋਂ ਬਹੁਤ ਘੱਟ ਬਾਣੀ ਉਚਾਰਨ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਕਿਉਂਕਿ ਇਹ ਸੁਲਤਾਨਪੁਰ ਦੀ ਘਟਨਾ। ਉਹਨੇ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਜ਼ਿਕਰ ਕੀਤਾ, ਬਾਣੀ ਦਾ ਜ਼ਿਕਰ ਕੀਤਾ। ਭਗੀਰਥ ਜੀ ਜ਼ਿਕਰ ਕਰਦੇ ਨੇ, ਮਨਸੁਖ ਕਹਿੰਦਾ ਛੱਡ ਪਰਾ, ਤੂੰ ਕਿਹੜੇ ਪਾਸੇ ਪੈ ਗਿਆ, ਤੇ ਪਖੰਡ ਦਾਮ ਬਹੁਤ ਹੈ। ਉਹਨੇ ਕਿਹਾ ਮੈਂ ਵੀ ਦੇਵੀ ਪੂਜਦਾ ਸਾਂ, ਮੈਨੂੰ ਮੰਜ਼ਿਲ ਮਿਲ ਗਈ, ਮੇਰਾ ਅੰਦਰ ਟਿਕ ਗਿਆ। ਉਹਨੇ ਜਦੋਂ ਸ਼ਾਮ ਨੂੰ ਸ਼ਬਦ ਪੜਿਆ ਉੱਥੇ ਬੈਠ ਕੇ, ਉਹਦੇ ਮਨ ਨੂੰ ਖਿੱਚ ਪਈ ਭਾਨ ਭਾਈ ਮਨਸੁਖ ਦੇ ਨੂੰ, ਕਿਉਂਕਿ ਗੁਰੂ ਸਾਹਿਬ ਨੇ ਵਿਧ ਬਣਾਉਣੀ ਸੀ। ਉਹਦੇ ਕੋਲ ਬੈਠ ਕੇ ਸੁਣ ਲੱਗ ਪਿਆ। ਉਹਨੇ ਦੱਸਿਆ ਮੈਂ ਇਸ ਤਰ੍ਹਾਂ ਸਮਾਨ ਲੈਣ ਆਇਆ, ਚੂੜਾ ਨਹੀਂ ਮਿਲਿਆ। ਮਨਸੁਖ ਇੰਨੇ ਪ੍ਰਭਾਵਿਤ ਹੋਏ, ਜਿਹੜਾ ਆਪਣੀ ਬੇਟੀ ਦੇ ਵਿਆਹ ਦਾ ਚੂੜਾ ਬਣਾਇਆ ਸੀ ਉਹ ਭਾਈ ਭਗੀਰਥ ਨੂੰ ਦੇ ਦਿੱਤਾ, ਇੰਨੇ ਪ੍ਰਭਾਵਿਤ ਹੋਏ। ਨਾਲ ਕਿਹਾ ਮੈਂ ਕੱਲ ਨੂੰ ਤੇਰੇ ਨਾਲ ਜਾਣਾ ਚਾਹੁੰਦਾ। ਪਿਆਰਿਓ ਤੁਰ ਪਿਆ। ਰਸਤੇ ਚ ਗੱਲਾਂ ਬਹੁਤ ਹੋਈਆਂ। ਉਹਨੇ ਬੜੇ ਸਵਾਲ ਪੁੱਛੇ, ਜੀ ਪਰਮਾਤਮਾ ਕਿੱਥੇ ਹੈ, ਕਿਹੜੀ ਥਾਂ ਤੇ? ਉਹਨਾਂ ਕਿਹਾ ਤੇਰੇ ਅੰਦਰ ਹੀ ਹੈ। ਭਾਈ ਮਨਸੁਖ ਹੱਸ ਕੇ ਕਹਿੰਦਾ ਜੇ ਅੰਦਰ ਹੈ ਤੇ ਫਿਰ ਦਿਸਦਾ ਕਿਉਂ ਨਹੀਂ? ਬੜੇ ਬੱਚਿਆਂ ਪਿਆਰੇ ਹੋਏ। ਮੈਂ ਤਾਂ ਬੇਨਤੀ ਕਰ ਰਿਹਾ ਗੁਰਮੁਖੋ, ਕਮਾਈ ਵਾਲਾ ਸਿੱਖ ਜਦੋਂ ਸ਼ਬਦ ਨੂੰ ਆਪ ਖਾਂਦਾ ਹੈ ਤੇ ਉਹਨੂੰ ਹੀ ਖਰਚਣ ਦੀ ਜਾਂਚ ਆਉਂਦੀ। ਉਹਨੇ ਰਸਤੇ ਚ ਪੁੱਛਿਆ ਜੀ ਹੈ ਤੇ ਦਿਸਦਾ ਕਿਉਂ ਨਹੀਂ? ਭਾਈ ਭਗੀਰਥ ਕਹਿੰਦੇ ਨੇ ਮਨਸੁਖਾ, ਜਿਸ ਜ਼ਮੀਨ ਤੇ ਆਪਾਂ ਤੁਰੇ ਜਾਂਦੇ ਇਹਦੇ ਥੱਲੇ ਪਾਣੀ ਹੈ, ਲਾਹੌਰ ਤੋਂ ਆਉਣਾ ਸੀ। ਕਹਿੰਦਾ ਪਾਣੀ ਹੈ? ਫਿਰ ਕਹਿੰਦੇ ਦਿਸਦਾ ਕਿਉਂ ਨਹੀਂ? ਪਾਣੀ ਹੈ ਤੇ ਮਨਸੂ ਕਹਿੰਦਾ ਸਿੱਧੀ ਜੀ ਗੱਲ ਕਿ ਪਾਣੀ ਹੈ ਤੇ ਪੱਟਿਆ ਨਿਕਲਦਾ। ਭਾਈ ਭਗੀਰਥ ਕਹਿੰਦਾ ਯਾਦ ਰੱਖੀ ਜਿਹੜੇ ਨਹੀਂ ਪੱਟਦੇ ਉਹ ਧਰਤੀ ਉੱਤੇ ਬੈਠੇ ਪਿਆਸੇ ਮਰ ਜਾਂਦੇ ਆ, ਜਿੱਥੇ ਪ੍ਰਗਟ ਹੋਵੇ ਉੱਥੋਂ ਪਾਣੀ, ਜਿੱਥੋਂ ਪੱਟਿਆ ਉੱਥੋਂ ਨਿਕਲਦਾ। ਕਹਿਣ ਲੱਗੇ ਜਿਵੇਂ ਜ਼ਮੀਨ ਦੇ ਉੱਤੇ ਬੈਠਾ ਹੋਇਆ ਪਿਆਸਾ ਬੰਦਾ ਥੱਲੇ ਪਾਣੀ ਖੋਣ ਦੇ ਬਾਵਜੂਦ ਪਿਆਸ ਨਾਲ ਮਰ ਜਾਂਦਾ, ਅੰਦਰ ਪਰਮੇਸ਼ੁਰ ਹੈ, ਜਨਮਾਂ ਜਨਮਾਂ ਦੀ ਖੌਮੇ ਦੀ ਪਰਤ ਜਿਹੜੀ ਜੰਮੀ ਹੈ ਇਸ ਦੇਹ ਵਿੱਚ ਰਹਿੰਦਾ ਹੋਇਆ ਬੰਦਾ ਸੱਚੀ ਮੁੱਚੀ ਪਿਆਸਾ ਹੀ ਮਰ ਜਾਂਦਾ। ਕਿਉਂਕਿ ਏਕਾ ਸੇਜ ਵਿਸ਼ੀ ਧਨ ਕੰਤਾ ਧਨ ਸੂਤੀ ਫਿਰ ਸਦ ਜਾਗੰਤਾ, ਇੱਕੋ ਸੇਜ ਹੈ, ਇੱਕੋ ਥਾਂ ਹੈ, ਇਹਦੇ ਉੱਤੇ ਆਤਮਾ ਤੇ ਪਰਮਾਤਮਾ ਹੈ। ਇਸ ਅੰਦਰ ਨੇ ਵਾਸ਼ਨਾ ਦਾ ਨਸ਼ਾ ਇੰਨਾ ਪੀਤਾ ਹੈ ਕਿ ਸੱਚ ਇਹ ਵੇ ਕਿ ਪਰਮਾਤਮਾ ਜਾਗਦਾ ਹੈ, ਇਹ ਜੀਵ ਆਤਮਾ ਸੁੱਤੀ ਪਈ। ਉਹ ਸੁਣੀ ਗਿਆ, ਕਹਿੰਦਾ ਗੱਲ ਤਾਂ ਵਾਕਈ ਠੀਕ ਹੈ। ਭਾਈ ਭਗੀਰਥ ਸਿੱਧੀ ਗੱਲ ਕਰਦੇ ਨੇ, ਕਹਿੰਦੇ ਵੇਖ ਜਦੋਂ ਖੂਹ ਪੱਟੀਦਾ ਪਹਿਲਾਂ ਮਿੱਟੀ ਆਉਂਦੀ ਹੈ, ਰੇਤ ਆਉਂਦੀ ਹੈ, ਚੀਕਣੀ ਮਿੱਟੀ ਆਉਂਦੀ ਹੈ, ਅਖੀਰ ਤੇ ਪੱਥਰ ਦੇ ਕੜ ਆਉਂਦੇ ਆ। ਕਈ ਵਾਰੀ ਜਦੋਂ ਪੁੱਟਦੇ ਸਾਂ ਆਪਾਂ ਖੂਹ, ਜਦੋਂ ਕੜ ਪਾਟ ਜਾਏ, ਕੜ ਸ਼ਬਦ ਸਮਝਣੇ ਨਾ, ਪੱਥਰ ਪਾਟ ਜਾਏ ਤੇ ਥੱਲਿਓ ਪਾਣੀ ਉਫਾਲ ਕਰਕੇ ਆਉਂਦਾ। ਕਹਿਣ ਲੱਗੇ ਜ਼ਿੰਦਗੀ ਕਮਾਉਂਦਿਆਂ ਕਮਾਉਂਦਿਆਂ ਜਦੋਂ ਖੌਮੇ ਦਾ ਪੱਥਰ ਟੁੱਟਦਾ ਹੈ ਨਾ, ਉਦੋਂ ਹੀ ਭਗਵਾਨ ਅੰਦਰੋਂ ਹੀ ਪ੍ਰਗਟ ਹੁੰਦਾ ਹੈ। ਗੱਲ ਸੁਣਿਓ, ਭਾਈ ਭਗੀਰਥ ਦੇ ਕਮਾਈ ਨੇ ਭਾਈ ਮਨਸੁਖ ਨੂੰ ਲੈ ਆਉਂਦਾ। ਉਹਨੇ ਦੱਸਿਆ ਨੀ, ਮਨ ਫਿਰ ਸ਼ੰਕੇ ਸੀ ਵੀ ਮਨਾ ਕਿਤੇ ਠੱਗਿਆ ਨਾ ਜਾਵਾਂ, ਬਾਣੀ ਸ਼ਾਹੂਕਾਰ ਹੈ, ਵਪਾਰ ਕਰਨ ਵਾਲਾ, ਉਹਨੂੰ ਸਾਰੇ ਘਾਟੇ ਵਾਧੇ ਦਾ ਪਤਾ ਵੀ ਕਿਤੇ ਮੈਨੂੰ ਨਾ ਕੋਈ ਠੱਗ ਜਾਏ। ਉਹਨੇ ਇੱਕ ਫੁਰਨਾ ਬਣਾ ਲਿਆ, ਭਗੀਰਥ ਨੂੰ ਵੀ ਨੀ ਦੱਸਿਆ। ਇਹ ਫੁਰਨਾ ਬਣਾਇਆ ਵੀ ਮੈਂ ਤਾਂ ਮੰਨੂ ਜੇ ਮੇਰਾ ਨਾਮ ਲੈ ਕੇ ਗੁਰੂ ਨਾਨਕ ਸਾਹਿਬ ਆਵਾਜ਼ ਮਾਰਨ ਦਰਸ਼ਨ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਬਾਬਾ ਜੀ ਨੇ ਆਵਾਜ਼ ਮਾਰ ਲਈ ਤੇ ਰੁਖਾਨੀ ਹੈ, ਦਾਖਲੀ ਸੱਚ ਇੰਨਾ। ਜੇ ਇੱਕ ਬੰਦਾ ਸਮੁੰਦਰ ਦੇ ਵਿੱਚੋਂ ਇੱਕ ਬੁੱਕ ਪਾਣੀ ਦੀ ਭਰਦਾ ਦਰਿਆ ਚੋ, ਤੇ ਇਹਦਾ ਮਤਲਬ ਇਹ ਨਹੀਂ ਕਿ ਦਰਿਆ ਬੁੱਕ ਚ ਆ ਜਾਣਾ। ਤੇਰੀ ਸੀਮਾ ਸਿਰ ਬੁੱਕ ਦੀ ਹੈ, ਤੇਰੀ ਸੀਮਾ ਇੱਕ ਭਾਂਡੇ ਦੀ ਹੈ, ਦਰਿਆ ਤਾਂ ਬਹੁਤ, ਸਮੁੰਦਰ ਅਸਗਾਹ ਹੈ। ਉਹਨੇ ਕਿਹਾ ਵੀ ਮੈਂ ਤਾਂ ਮੰਨਾ ਜੇ ਮੇਰਾ ਨਾਮ ਲੈ ਕੇ ਆਵਾਜ਼ ਮਾਰਨ। ਯਾਦ ਰੱਖਿਓ ਗੁਰੂ ਨਾਨਕ ਸਾਹਿਬ ਸਮਰੱਥ ਨੇ, ਗੁਰੂ ਸਾਹਿਬ ਅੰਦਰ ਦੀ ਜਾਣਦੇ ਆ। ਜਦੋਂ ਮਨਸੁਖ ਅੰਦਰ ਆਇਆ ਤੇ ਮਹਾਰਾਜ ਜੀ ਨੇ, ਭਗੀਰਥ ਨੇ ਪਹਿਲਾਂ ਮੱਥਾ ਟੇਕਿਆ, ਮਨਸੁਖ ਨੇ ਬਾਅਦ ਚ ਟੇਕਿਆ। ਮੈਂ ਥੋੜੀ ਸਾਖੀ ਲੈ ਲਈ ਗੱਲ ਸਮਝ ਪੈਣ ਵਾਸਤੇ। ਮੱਥਾ ਟੇਕਿਆ, ਗੁਰੂ ਨਾਨਕ ਸਾਹਿਬ ਨੇ ਸ਼ੰਕਾ ਮਲ ਕੇ ਰੱਖ ਦਿੱਤਾ, ਨਾਲ ਹੀ ਫੁਰਮਾਇਆ ਨਾਮ ਦਾ ਹੀ ਮਨ ਸੁੱਖ ਹੈ ਕਿ ਕਦੀ ਮਨ ਦਾ ਸੁੱਖ ਮਾਣਿਆ ਵੀ ਹੈ। ਨਾਮ ਤਾਂ ਤੇਰਾ ਮਨ ਸੁੱਖ ਹੈ, ਨਾਮ ਦਾ ਹੀ ਮਨ ਸੁੱਖ ਹੈ ਕਿ ਕਦੀ ਤੇਰੇ ਮਨ ਨੂੰ ਸਕੂਨ ਸੁੱਖ ਮਿਲਿਆ। ਉਸ ਬੰਦੇ ਨੇ ਉਸ ਦਿਨ ਤੋਂ ਬਾਅਦ ਕਦੀ ਸ਼ੱਕ ਨਹੀਂ ਕੀਤਾ, ਉਹਨੇ ਚਰਨ ਪਕੜ ਕੇ ਕਿਹਾ ਬਾਬਾ ਸਤਿਗੁਰੂ ਜੀ ਨੂੰ, ਬਾਬਾ ਜੀ ਮੇਰੇ ਕੋਲ ਤਨ ਦੇ ਸੁੱਖ ਦੇ ਸਾਰੇ ਸਾਧਨ ਨੇ, ਮਨ ਦਾ ਸੁੱਖ ਤੇਰੇ ਮੋਦੀ ਖਾਨੇ ਚੋਂ ਲੈਣਾ ਆ। ਮੋਦੀ ਖਾਨੇ ਦਾ ਅਰਥ ਸ਼ਬਦ ਦਾ ਖਜ਼ਾਨਾ ਮੈਂ ਕਰ ਰਿਹਾ, ਤੁਹਾਡੇ ਖਜ਼ਾਨੇ ਚੋਂ ਲੈਣਾ ਆ। ਤਨ ਦੇ ਸੁੱਖ ਨੇ, ਮਨ ਸੁੱਖ ਮਾਪਿਆਂ ਨੇ ਨਾਮ ਰੱਖਿਆ, ਪਰ ਸੱਚੀ ਮੁੱਚੀ ਨਾਮ ਦੇ ਪਿੱਛੇ ਮੇਰਾ ਜੀਵਨ ਕੋਈ ਨਹੀਂ। ਸਤਿਗੁਰਾਂ ਦੇ ਦਰ ਤੇ ਝੁਕਿਆ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਗੁਰੂ ਨਾਨਕ ਸਾਹਿਬ ਦੀ ਬਾਣੀ ਲਿਖਣ ਵਾਲਾ ਪਹਿਲਾ ਲਿਖਾਰੀ ਭਾਈ ਸਾਹਿਬ ਭਾਈ ਮਨ ਸੁੱਖ ਹੈ। ਗੁਰਮੁਖੀ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸ਼ੁਰੂ ਕੀਤੀ, ਜਿਹੜੀ ਆਹ ਤਰਤੀਬ ਹੈ 35 ਦੀ, ਇਹ ਧੰਨ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਦਿੱਤੀ, ਜਿਹੜੀ ਉਸ ਵਕਤ ਚੱਲਦੇ ਸਨ, ਅੱਖਰ ਚੱਲਦੇ ਸਨ, ਕੋਈ ਲੰਡੇ ਸ਼ਬਦ ਵਰਦੇ ਆ, ਕੋਈ ਬ੍ਰਹਮੀ ਵਰਦੇ ਆ, ਉਹ ਬਾਣੀ ਭਾਈ ਮਨਸੁਖ ਨੇ ਨੋਟ ਕਰ ਲਏ ਸ਼ਬਦ, ਜਿੰਨੇ ਦੇ ਰਿਹਾ ਸ਼ਬਦ ਲਿਖੀ ਗਿਆ, ਸ਼ਬਦ ਚੇਤੇ ਕਰੀ ਗਿਆ। ਦੇਖੋ ਬਾਣੀ ਕਿਵੇਂ ਜਾਂਦੀ ਹੈ। ਉਹੀ ਭਾਈ ਮਨਸੁਖ ਜਹਾਜ਼ ਲੈ ਕੇ ਤੁਰਿਆ, ਗੁਰੂ ਸਾਹਿਬ ਨੇ ਦੱਸ ਦਿੱਤਾ ਵੀ ਵਰਤ ਨਹੀਂ ਰੱਖਣੇ, ਸੂਤਕ ਪਾਤਕ ਨਹੀਂ ਮੰਨਣਾ, ਸਭ ਕੁਛ ਸਮਝਾ ਦਿੱਤਾ। ਜਦੋਂ ਉਹਦਾ ਜਹਾਜ਼ ਸ੍ਰੀ ਲੰਕਾ, ਜਿਹਨੂੰ ਅੱਜ ਆਪਾਂ ਕਹਿੰਦੇ ਹਾਂ, ਰਾਜੇ ਸ਼ਿਵਨਾਭ ਦੇ ਰਾਜ ਵਿੱਚ ਲੱਗਦਾ, ਉਹਦੇ ਰਾਜ ਵਿੱਚ ਰਾਜਸੀ ਹੁਕਮ ਸੀ ਵੀ ਅੱਜ ਅਕਾਦਸ਼ੀ ਦਾ ਵਰਤ ਰੱਖਣਾ। ਭਾਈ ਮਨਸੁਖ ਨੇ ਰਾਤ ਨੂੰ ਚੁੱਲ੍ਹਾ ਬਾਲ ਦਿੱਤਾ, ਉਹਨੇ ਕਿਹਾ ਇਹ ਕੌਣ? ਉੱਥੇ ਪਤਾ ਲੱਗਾ ਜੀ ਇਹ ਵਪਾਰੀ ਆਇਆ ਹੈ। ਉਹਨਾਂ ਨੂੰ ਇਸ ਹੁਕਮ ਦੀ ਅਦੂਲੀ ਕਰਨ ਕਰਕੇ ਭਾਈ ਮਨਸੁਖ ਨੂੰ ਕੈਦ ਕਰ ਲਿਆ ਗਿਆ। ਰਾਜਾ ਸ਼ਿਵਨਾਭ ਤੇ ਕਿਸੇ ਨੇ ਹਮਲਾ ਕਰਨਾ ਸੀ, ਉਹ ਸਾਰੀ ਰਾਤ ਬੇਚੈਨ ਸੀ, ਵਰਤਾ ਰੱਖਿਆ, ਪਰ ਜਿਹਨੂੰ ਅੱਜ ਕਹਿ ਲਓ ਡਿਪਰੈਸ਼ਨ ਚ ਕਹਿ ਲਓ, ਸਟ੍ਰੈਸ ਵਿੱਚ ਕਹਿ ਲਓ, ਚਿੰਤਾ ਸੀ ਮੇਰੇ ਤੇ ਹਮਲਾ ਹੋ ਗਿਆ ਤੇ ਕੀ ਹੋਵੇਗਾ। ਅੱਧੀ ਰਾਤ ਨੂੰ ਉਹਨੇ ਗਾਉਣ ਵਾਲੇ ਵਜਾਉਣ ਵਾਲੇ ਇਕੱਠੇ ਕੀਤੇ, ਧਿਆਨ ਕਨਵਰਟ ਕਰ ਲਈ ਦੂਜੇ ਪਾਸੇ ਹੋ ਜਾਏ। ਉਸ ਵਕਤ ਪਿਆਰਿਓ ਅੱਧੀ ਰਾਤ ਨੂੰ ਗਾਉਣ ਵਾਲੀਆਂ ਨੱਚਣ ਵਾਲੀਆਂ ਸਜੰਦੇ ਸਾਰੇ ਥੱਕ ਗਏ। ਜਦੋਂ ਸ਼ਾਂਤੀ ਹੋ ਗਈ, ਭਾਈ ਮਨਸੁਖ ਰਾਜਸੀ ਕਿਲੇ ਦੇ ਨੇੜੇ ਕਾਲ ਕੋਠੜੀ ਸੀ, ਭਾਈ ਮਨਸੁਖ ਅੱਧੀ ਰਾਤ ਤੋਂ ਬਾਅਦ ਉੱਠ ਕੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਗਾਉਣ ਲੱਗ ਪਿਆ। ਉਹਨੇ ਸ਼ਬਦ ਗਾਇਆ, ਜਿਉਂ ਜਿਉਂ ਉੱਚੀ ਸ਼ਬਦ ਗਾਇਆ ਰਾਜੇ ਦੇ ਕੰਨਾਂ ਚ ਪਿਆ ਸਕੂਨ ਮਿਲਿਆ। ਉਹ ਪਹਿਰੇਦਾਰ ਨੂੰ ਪੁੱਛਦਾ ਕੌਣ, ਕਹਿਣ ਲੱਗਾ ਉਹ ਕੈਦੀ ਹੈ ਜਿਹਨੇ ਕੱਲ ਰਾਜਸੀ ਹੁਕਮ ਨਹੀਂ ਮੰਨਿਆ, ਇਹਨੇ ਵਰਤ ਨਹੀਂ ਰੱਖਿਆ। ਕਹਿਣ ਲੱਗਾ ਬੁਲਾ, ਉਹਦੇ ਕੋਲ ਬੁਲਾਇਆ। ਸ਼ਿਵਨਾਭ ਪੁੱਛਦਾ ਤੂੰ ਕੀ ਗਾ ਰਿਹਾ ਸੈਂ, ਉਹ ਕਹਿੰਦਾ ਆਪਣੇ ਬਾਬੇ ਦੀ ਬਾਣੀ ਗਾ ਰਿਹਾ, ਆਪਣੇ ਮੁਰਸ਼ਦ ਦੀ, ਆਪਣੇ ਗੁਰੂ ਦੀ, ਆਪਣੇ ਰਾਬਰ ਦੀ ਬਾਣੀ ਗਾ ਰਿਹਾ। ਉਹ ਕਹਿੰਦਾ ਤੈਨੂੰ ਜਿਸ ਕੋਠੜੀ ਚ ਬੰਦ ਕੀਤਾ ਉੱਥੇ ਤਿੱਖੇ ਪੱਥਰ ਨੇ, ਕੋਈ ਸੇਜ ਨਹੀਂ ਵਛੀ, ਮੱਛਰ ਵੜਦਾ। ਅੱਗੋ ਭਾਈ ਸਾਹਿਬ ਨੇ ਕਿਹਾ ਰਾਜਾ ਮੈਂ ਤੈਨੂੰ ਸੱਚ ਦੱਸਾਂ, ਕਹਿੰਦਾ ਅੱਗੇ ਮੇਰੇ ਕੋਲ ਵੀ ਸਹੂਲਤਾਂ ਬਹੁਤ ਸਨ, ਮੈਂ ਗਦੇਲਿਆਂ ਤੇ ਗਲੀਚਿਆਂ ਤੇ ਪਲੰਗਾਂ ਤੇ ਸੌਂਦਾ ਸਾਂ, ਮੇਰੇ ਘਰ ਚ ਹਰ ਸੁੱਖ ਸੀ, ਪਰ ਸੱਚ ਇਹ ਵੇ ਮੇਰੇ ਕੋਲ ਤਨ ਦੇ ਸੁੱਖ ਸਨ, ਮਨ ਦਾ ਸੁੱਖ ਨਹੀਂ ਸੀ। ਤੇਰੇ ਕੋਲ ਵੀ ਅੱਜ ਤਨ ਦੇ ਸੁੱਖ ਨੇ, ਤੇਰੇ ਕੋਲ ਮਨ ਦਾ ਸੁੱਖ ਨਹੀਂ, ਤੂੰ ਨਸ਼ੇ ਵਿੱਚ ਵੀ, ਨਾਚ ਗਾਣ ਵਿੱਚ ਵੀ ਅੰਦਰੋਂ ਤੜਫਦਾ ਪਿਆ, ਮੇਰੇ ਗੁਰੂ ਨਾਨਕ ਨੇ ਮਨ ਦਾ ਸੁੱਖ ਦਿੱਤਾ, ਮੈਂ ਪੱਥਰਾਂ ਉੱਤੇ ਬੈਠਾ ਹੋਇਆ ਵੀ ਅੰਦਰ ਦੇ ਸੁੱਖ ਨੂੰ ਮਾਨਣਾ ਪਿਆ। ਪਰ ਯਾਦ ਰੱਖਿਓ ਇਹ ਸ਼ਬਦ ਦੀ ਕਰਾਮਾਤ ਨਹੀਂ, ਬਾਬਾ ਜੀ ਦਾ ਸ਼ਬਦ ਭਾਈ ਭਗਰਥ ਪੜ ਰਿਹਾ ਤੇ ਮਨਸੁਖ ਪਿੱਛੇ ਤੁਰ ਪਿਆ, ਮਨਸੁਖ ਨੇ ਸ਼ਬਦ ਪੜਿਆ ਤੇ ਸੱਚਮੁੱਚ ਰਾਜਾ ਸ਼ਿਵਨਾਭ ਤਬਦੀਲ ਹੋ ਗਿਆ। ਮੈਂ ਆਪ ਨੂੰ ਬੇਨਤੀ ਕਰਾਂ, ਆਪ ਜੀ ਗੁਰਦੁਆਰਿਆਂ ਚ ਆਪਾਂ ਜਾਂਦੇ ਹਾਂ, ਪਰ ਜਿੱਥੇ ਜਿੱਥੇ ਸਿੱਖ ਗਿਆ ਹੈ, ਜਿਹਨੇ ਗੁਰਬਾਣੀ ਨੂੰ ਖਾਧਾ ਹੈ, ਉਹਨੇ ਗੁਰਬਾਣੀ ਨੂੰ ਖਰਚਿਆ ਹੈ, ਤੇ ਗੁਰਬਾਣੀ ਜਿੰਨੀ ਜਿੰਨੀ ਖਰਚੀ ਜਾਵਾਂਗੇ ਖਰਚ ਨਾਲ ਘੱਟਦੀ ਨਹੀਂ ਵੱਧਦੀ ਹੈ। ਮੈਂ ਤਾਂ ਬੇਨਤੀ ਕੀਤੀ ਕਿਵੇਂ ਸ਼ਬਦ ਅੱਗੇ ਤੁਰਦਾ ਹੈ, ਹੁਣ ਇਹਨੂੰ ਦੇਹ ਨਾਲ ਨਹੀਂ ਲੈ ਲੈਣਾ, ਕਿਉਂਕਿ ਆਪਾਂ ਡਾਂਗ ਚੁੱਕ ਕੇ ਪੈ ਜਾਂਦੇ ਹਾਂ, ਮੇਰੀ ਸਿੱਧੀ ਝਟਕੀ ਗੱਲ ਹੈ ਜੀ, ਇਹ ਦੇਹ ਜੀ ਆ ਦੇਹ ਜੀ। ਯਾਦ ਰੱਖੋ ਜਿਸ ਦੇਹ ਵਿੱਚ ਪਰਮਾਤਮਾ ਦਾ ਸ਼ਬਦ ਹੈ ਉਹ ਦੇਹ ਵੀ ਭਾਗਾਂ ਵਾਲੀ ਹੈ, ਜਿਸ ਦੇਹ ਦੇ ਉੱਤੇ ਹਰ ਤਰ੍ਹਾਂ ਦਾ ਸ਼ਿੰਗਾਰ ਹੈ, ਲੱਖਾਂ ਰੁਪਈਆਂ ਦੇ ਕੀਮਤੀ ਗਹਿਣੇ ਨੇ, ਅੰਦਰ ਵਾਹਿਗੁਰੂ ਜੀ ਦੀ ਬੰਦਗੀ ਨੇ, ਉਹ ਦੇਹ ਵੀ ਇਸ ਤਰ੍ਹਾਂ ਜਿਵੇਂ ਗੰਦਗੀ ਦਾ ਇੱਕ ਪੁਤਲਾ ਹੈ। ਬੜੇ ਮੈਂ ਇਹ ਸਾਰੀਆਂ ਗੱਲਾਂ ਮੈਂ ਬਾਣੀ ਚ ਕਰ ਰਿਹਾ, ਨਾ ਬਿਨਾਂ ਜੋ ਪੈਰੇ ਖਾਏ, ਜਿਉ ਕੂਕਰ ਜੂਠਣ ਮੈਂ ਪਾਏ, ਨਾ ਬਿਨਾਂ ਜੋ ਪੈਰੇ ਖਾਏ, ਜੋ ਪਾ ਰਿਹਾ ਜਿਉ ਕੂਕਰ ਜੂਠਣ ਮੈਂ ਪਾਏ, ਨਾ ਬਿਨਾਂ ਜੇਤਾ ਵਿਵਹਾਰ, ਜਿਉ ਮ੍ਰਿਤਕ ਮਿਥਿਆ ਸ਼ਿੰਗਾਰ। ਮੁਰਦੇ ਨੂੰ 10 ਲੱਖ ਦਾ ਹਾਰ ਪਾ ਦਿਓ, ਉਹਦੇ ਉੱਤੇ ਚੰਦਨ ਦੀ ਲੱਕੜ ਰੱਖ ਦਿਓ, ਕੀ ਫਾਇਦਾ ਉਹਦਾ। ਮੇਰੀ ਫਿਰ ਬੇਨਤੀ ਹੈ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਓ ਚਿੱਤ ਲਾਇਆ, ਜਿਸ ਦੇਹੀ ਨੇ। ਮੈਂ ਦੇਹ ਦੀ ਪੂਜਾ ਲਈ ਨਹੀਂ ਕਹਿ ਰਿਹਾ, ਕਿਉਂਕਿ ਇਹ ਬੜਾ ਗਹਿਰਾ ਸਬਜੈਕਟ ਹੈ ਗੁਰਬਾਣੀ ਚ। ਇੱਕ ਪਾਸੇ ਤੁਰ ਪਏ ਦੇਹ ਦੀ ਪੂਜਾ, ਦੇਹ ਦੀ ਪੂਜਾ, ਦੇਹ ਦੀ। ਮੈਂ ਕਹਿੰਦਾ ਬਿਲਕੁਲ ਦੇਹ ਦੀ ਪੂਜਾ ਦਾ ਅਰਥ ਕਦੀ ਸਪਿਰਚੁਅਲ ਨਹੀਂ, ਇਹ ਤਾਂ 99% ਬੰਦੇ ਦੇਹ ਦੀ ਪੂਜਾ ਹੀ ਕਰਦੇ ਆ। ਇਸ ਨੂੰ ਧਿਆਨ ਨਾਲ ਸੁਣਿਓ। ਫਿਰ ਬੇਨਤੀ, ਤੁਸੀਂ ਕਹੋਗੇ ਜੀ 99% ਗੋਰੇ ਕਾਲੇ ਜਿੰਨੇ ਵੀ ਨੇ, ਆ ਤੁਸੀਂ ਰਾਤ ਨੂੰ ਦੇਖਿਓ, ਛੁੱਟੀ ਵਾਲੀ ਰਾਤ ਨੂੰ ਸਾਰੇ ਦੇਹ ਨੂੰ ਪੂਜਦੇ ਫਿਰਦੇ ਆ। ਦੇਹ ਦੀ ਪੂਜਾ ਦਾ ਅਰਥ ਕਿਸੇ ਨੂੰ ਮੱਥਾ ਟੇਕਣਾ ਨਹੀਂ, ਜਿਹੜਾ ਵਾਸ਼ਨਾ ਵਿੱਚ ਫਸਣਾ ਹੋਇਆ ਬੰਦਾ ਚਰਸਤੇ ਵਿੱਚ ਖਲੋ ਕੇ ਲੱਖਾਂ ਨਾਲ ਕੇਵਲ ਦੇਹ ਨੂੰ ਦੇਖ ਕੇ ਵਾਸ਼ਨਾ ਦੇ ਫੁਰਨੇ ਬਣਾਉਂਦਾ, ਉਹ ਦੇਹ ਨਹੀਂ ਪੂਜ ਰਿਹਾ। ਗੁਰੂ ਸਾਹਿਬ ਨੇ ਬਾਣੀ ਚ ਕਿਹਾ ਜਿਸ ਦੇਹ ਵਿੱਚ ਨਾਮ ਹੈ, ਜਿਸ ਦੇਹ ਵਿੱਚ ਸਿਮਰਨ ਹੈ, ਉਹ ਸਰੀਰ ਪ੍ਰਵਾਨ ਹੋ ਗਿਆ ਹੈ। ਬਾਬਾ ਬੁੱਢਾ ਸਾਹਿਬ ਜੀ ਵਰਗਾ ਸਰੀਰ, ਮੈਂ ਫਿਰ ਬੇਨਤੀ ਕਰਾਂ, ਨੂੰ ਮੋਚ ਨਾ ਲਿਆ ਜੇ 125 ਸਾਲਾਂ ਵਿੱਚ 113 ਸਾਲ ਸੇਵਾ ਕੀਤੀ, ਜਿਸ ਵਕਤ ਉਹਨਾਂ ਦਾ ਇਸ਼ਨਾਨ ਕਰਾ ਕੇ ਚਿਖਾ ਨੂੰ ਅੱਗ ਲਾਉਣ ਲੱਗੇ, ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਸੇਜਲ ਹੋ ਗਏ। ਇਸ ਨੂੰ ਧਿਆਨ ਨਾਲ ਸੁਣਿਓ, ਨੇਤਰ ਭਾਰਾ ਹੈ। ਸਮਰੱਥ ਗੁਰੂ ਨੇ ਪੁੱਛਿਆ ਮਹਾਰਾਜ ਆਪ ਜੀ ਦੇ ਨੇਤਰ ਸਰੀਰ ਤਾਂ ਜਾਣਾ ਹੈ, ਕਹਿਣ ਲੱਗੇ ਸਰੀਰ ਤਾਂ ਸਭ ਨੇ ਜਾਣਾ ਹੈ, ਇਹ ਤਾਂ ਬੈਰਾਗ ਨਾਲ ਭਰੇ ਨੇ, ਸਰੀਰ ਪ੍ਰਵਾਨ ਹੋ ਗਿਆ, ਇਹਦੇ ਅੰਦਰ ਵਾਸ਼ਨਾ ਦਾ ਫੁਰਨਾ ਨਹੀਂ, ਸਾਰੀ ਜ਼ਿੰਦਗੀ ਕਿਸ ਸਰੀਰ ਨੇ ਗੁਰੂ ਦੀ ਕਮਾਈ ਕੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ 2 ਸ਼ਲੋਕ ਨੇ, ਇੱਕ ਹੈ ਏਕ ਭਗਤ ਭਗਵਾਨ ਭਗਤ ਦੇ ਤੱਤੇ ਨੂੰ ਸਿਹਾਰੀ ਉੱਥੇ ਜੀ, ਇਹਦਾ ਅਰਥ ਹੈ ਭਗਤੀ। ਏਕ ਭਗਤ ਭਗਵਾਨ ਜੇ ਪ੍ਰਾਨੀ ਕਹਿ ਨਾਹੇ ਮਨ, ਅਸੀਂ ਆਪਾਂ ਕਹਾਂਗੇ ਫਲਾਣਾ ਸਰਦਾਰ ਸਾਹਿਬ ਜੀ, ਬਾਬਾ ਜੀ ਨੂੰ ਪੁੱਛੋ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਠੀਕ ਹੈ ਤੂੰ ਸਰਦਾਰ ਜੀ ਕਹਿਣਗੇ, ਤੈਨੂੰ ਸਰ ਜੀ ਕਹਿਣਗੇ, ਬੋਸ ਕਹਿਣਗੇ, ਪਰ ਜੇ ਸਰੀਰ ਵਿੱਚ ਭਗਤੀ ਨਹੀਂ, ਜੈਸੇ ਸੂਕਰ ਸਵਾਨ, ਦੋ ਸ਼ਬਦ ਵਰਤੇ ਆ, ਸੂਕਰ ਦਾ ਅਰਥ ਆਪ ਸਮਝਦੇ ਹੋ ਨਾ, ਸੂਰ ਕਹਿੰਦੇ ਆ, ਤੇ ਸਵਾਨ ਦਾ ਲਫ਼ਜ਼ੀ ਅਰਥ ਕੁੱਤਾ ਕਹਿ। ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ, ਸਿਰਫ ਮੇਰੀ ਇੱਕ ਬੇਨਤੀ ਹੈ, ਜਿਸ ਸਰੀਰ ਵਿੱਚ ਸ਼ਬਦ ਖਾਧਾ ਜਾਏਗਾ ਉਹ ਹੀ ਖਰਚੇਗਾ। ਫਿਰ ਬੇਨਤੀ ਸੁਣਿਓ, ਇੱਥੇ ਖਾਣ ਤੋਂ ਬਾਅਦ ਖਰਚਿਆ ਜਾਂਦਾ ਹੈ। ਮਹਾਰਾਜ ਜੀ ਨੇ ਸ਼ਬਦ ਵਰਤੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਤੇ ਮਹਾਰਾਜ ਜਿਸ ਤਨ ਚ ਭਗਤੀ ਖੈ, ਕਹਿਣ ਲੱਗੇ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਮੈਂ ਫਿਰ ਬੇਨਤੀ ਕਰਾਂਗਾ ਕਿ ਸ਼ਬਦ ਪ੍ਰਚਾਰ ਦੀ ਆਪਾਂ ਗੱਲ ਕਰਨਾ, ਕਿਹੜੇ ਪਰ ਅਸੀਂ ਕੱਲਾ ਥੋੜੀਆਂ ਛੜੀਆਂ ਰੱਖ ਦੇਣੀਆਂ ਸਿਰ ਤੇ ਜੀ, ਬੰਦਾ ਕਦੀ ਕੋਈ ਸਮਰੱਥ ਨਹੀਂ ਹੁੰਦਾ। ਮੈਨੂੰ ਇਹ ਗੱਲ ਭਾਈ ਜੋਤ ਸਿੰਘ ਦੀ ਬੜੀ ਚੰਗੀ ਲੱਗੀ, ਇਹ ਭਾਈ ਜੋਤ ਸਿੰਘ ਜਿਹੜੇ ਪੰਜਾਬ ਪੜ੍ਹਦੇ ਰਹੇ ਨੂੰ ਪਤਾ ਹੋਣਾ, ਡਾਕਟਰ ਭਾਈ ਜੋਤ ਸਿੰਘ ਵਾਈਸ ਚਾਂਸਲਰ ਹੋਇਆ, ਚੰਗੇ ਸੱਜਣ ਸੰਜੀਏ ਡਾਕਟਰ ਭਾਈ ਜੋਤ ਸਿੰਘ ਜੀ। ਉਹਨਾਂ ਨੂੰ ਇੱਕ ਵਾਰੀ ਕਿਸੇ ਨੇ ਪ੍ਰਸ਼ਨ ਕੀਤਾ ਸੀ, ਵੀ ਉਦੋਂ ਉਹਨਾਂ ਦੀ ਉਮਰ 68 ਸਾਲ ਦੀ ਸੀ, ਕਿਸੇ ਸਵਾਲ ਕੀਤਾ ਵੀ ਤੁਹਾਡੇ ਸਰੀਰ ਦੀ ਤੰਦਰੁਸਤੀ ਤੇ ਲੰਬੇਰੀ ਉਮਰ ਦਾ ਰਾਜ ਕੀ ਹੈ। ਉਹਨਾਂ ਨੇ ਉਸ ਪ੍ਰਸ਼ਨ ਨੂੰ ਫਿਰ ਨਿੱਕੇ ਜਿਹੇ ਲੇਖ ਵਿੱਚ ਲਿਖਿਆ, ਮੈਨੂੰ ਇੱਕ ਪਹਿਰਾ ਬੜਾ ਚੰਗਾ ਲੱਗਾ। ਉਹ ਕਹਿੰਦਾ ਵੀ ਮੇਰੀ ਉਮਰ ਦਾ ਪਹਿਲੀ ਗੱਲ ਇਹ ਰਾਜ ਹੈ ਮੇਰੀ ਤੰਦਰੁਸਤੀ ਦਾ, ਮੈਂ ਤਿੰਨ ਚੀਜ਼ਾਂ ਨੂੰ ਨੇੜੇ ਨਹੀਂ ਲੱਗਣ ਦਿੰਦਾ ਛੇਤੀ ਕੀਤਿਆਂ। ਕਿਹੜੀਆਂ? ਕਹਿਣ ਲੱਗੇ ਇੱਕ ਕ੍ਰੋਧ, ਦੂਜਾ ਖਿਜਣਾ ਤੇ ਤੀਸਰੀ ਨਿੰਦਿਆ। ਇਹ ਕ੍ਰੋਧ ਖਿਜਣਾ ਤੇ ਨਿੰਦਿਆ ਇਹ ਨੁਕਸਾਨ ਕਰਦੇ ਆ, ਕ੍ਰੋਧ ਖਿਜਣਾ ਤੇ ਨਿੰਦਿਆ ਮੈਂ ਇਹਨੂੰ ਨੇੜੇ ਨਹੀਂ ਲੱਗਣ ਦਿੰਦਾ। ਦੂਜੀ ਗੱਲ ਉਹ ਕਹਿੰਦਾ ਮੈਂ ਸਰੀਰ ਦੇ ਢਲ ਨਾਲ ਆਪਣੀ ਖੁਰਾਕ ਨੂੰ ਕਾਬੂ ਕਰ ਰਿਹਾ, ਜੇ ਮਸ਼ੀਨ ਪੁਰਾਣੀ ਹੁੰਦੀ ਪਈ ਹੈ ਤੇ ਮੈਂ ਉਹ ਖੁਰਾਕ ਵੀ ਉਨੀ ਕੁ ਦੇ ਰਿਹਾ ਜਿੰਨੀ ਕੁ ਮਸ਼ੀਨ ਪਹੁੰਚਾ ਸਕਦੀ ਹੈ। ਜਿਹੜੀ ਅਗਲੀ ਗੱਲ ਕਹੀ ਉਹ ਕਹਿੰਦੇ ਨੇ ਮੈਂ ਬਿਲਕੁਲ ਇਹ ਨਹੀਂ ਸੋਚ ਕੇ ਤੁਰਦਾ ਮੈਂ ਸਾਰੀ ਕੌਮ ਨੂੰ ਮੈਂ ਬਦਲਣਾ। ਉਹ ਕਹਿੰਦਾ ਅੱਧਿਓ ਜ਼ਿਆਦੇ ਬੰਦੇ ਟੋਕਰੇ ਚੁੱਕੀ ਫਿਰਦੇ ਆ, ਇਹੀ ਕਿ ਮੈਂ ਬਦਲ ਦੇਣਾ, ਮੈਂ ਕਰ ਦਿਆਂਗਾ। ਉਹ ਕਹਿੰਦੇ ਜਿੰਨਾ ਕੁ ਟੋਕਰਾ ਰੱਬ ਨੇ ਮੈਨੂੰ ਚੁਕਾਇਆ ਮੈਂ ਆਪਣੀ ਟੋਕਰੀ ਦਾ ਪਹਿਰਾ ਦੇਣਾ ਪਿਆ ਤੇ ਬਾਕੀ ਰੱਬ ਉੱਤੇ ਛੱਡਿਆ, ਮੈਂ ਜ਼ਿਆਦਾ ਚਿੰਤਾ ਨਹੀਂ ਕਰਦਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਮੈਂ ਵਿਸ਼ੇ ਤੋਂ ਦੂਰ ਨਾ ਜਾਵਾਂ, ਕਿ ਜਿਹੜਾ ਖਰਚੇਗਾ ਖਾਏਗਾ ਉਹ ਖਰਚੇਗਾ। ਇਸੇ ਕਰਕੇ ਗੁਰੂ ਜੀ ਨੇ ਕਿਹਾ ਜਿਹੜਾ ਖਾਏਗਾ ਉਹ ਹੀ ਪਹੁੰਚਾਏਗਾ, ਜੇ ਕੋ ਖਾਵੇ ਜੇ ਕੋ ਪੁੰਚੇ। ਮਨ ਸੁੱਖ ਦੀ ਸੰਗਤ ਕਰਕੇ ਰਾਜਾ ਸ਼ਿਵਨਾਮ ਸਿੱਖ ਬਣਿਆ। ਪਿਆਰੇ ਉਹਦੇ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ ਤੇ ਉਸ ਦੇ ਰਾਜ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਦਾ ਬਹੁਤ ਪ੍ਰਚਾਰ ਹੋਇਆ। ਮੈਂ ਫਿਰ ਉਸੇ ਗੱਲ ਤੇ ਆਉਣ ਲੱਗਾ ਕਿ ਹਮ ਧਨਵੰਤ ਭਾਗੜ ਸਚਨਾਏ, ਹਰ ਗੁਣ ਗਾਵੇ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਥੋਲ, ਖਾਵਹਿ ਖਰਚਹਿ ਰਲ ਮਿਲ ਭਾਈ ਇਕੱਠੇ ਬਹਿ ਕੇ ਭਾਈ, ਖਾਵਹਿ ਖਰਚਾ ਰਲ ਮਿਲ ਭਾਈ, ਜਿੰਨਾ ਸੰਗਤ ਜਪੋਗੇ ਤੋਟ ਨਾ ਆਵੇ ਵੱਧ ਹੋ ਜਾਈ। ਤੇ ਮਹਾਰਾਜ ਇਹ ਸਾਰੇ ਇਸ ਖਜ਼ਾਨੇ ਨੂੰ ਵਰਤਣਗੇ? ਕਹਿੰਦੇ ਨਾ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ, ਜਿਸ ਦੇ ਮਸਤਕ ਦੇ ਲੇਖ ਲਿਖੇ ਪਿਆਰੋ ਉਹ ਇਸ ਖਜ਼ਾਨੇ ਦੇ ਵਿੱਚ ਉਹਦੀ ਸ਼ਮੂਲੀਅਤ ਹੋਵੇਗੀ। ਮੈਂ ਆਪ ਨੂੰ ਇਸ ਕਰਕੇ ਬੇਨਤੀ ਕੀਤੀ, ਗੁਰੂ ਅਰਜੁਨ ਦੇਵ ਜੀ ਨੇ ਬੜਾ ਵੱਡਾ ਪਰ ਉਪਕਾਰ ਕੀਤਾ। ਗੁਰੂ ਸਾਹਿਬ ਨੇ ਫਰਮਾਇਆ ਮਿਹਰਵਾਨ ਸਾਹਿਬ ਮਿਹਰਵਾਨ। ਮਹਾਰਾਜ ਕਹਿੰਦੇ ਨੇ ਮੇਰਾ ਕਰਤਾ ਪੁਰਖ ਵਾਹਿਗੁਰੂ, ਸਾਹਿਬ ਦਾ ਅਰਥ ਮਾਲਕ, ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਸਦਾ ਮਿਹਰਵਾਨ, ਉਹ ਹਮੇਸ਼ਾ ਦਿਆਲੂ ਹੈ, ਉਹ ਮਿਹਰਵਾਨ ਹੈ। ਤੂੰ ਕਾਹੇ ਡੋਲੈ ਪ੍ਰਾਣੀਆਂ, ਪ੍ਰਾਣਾਂ ਦੇ ਸਹਾਰੇ ਚੱਲਣ ਵਾਲੇ ਬੰਦੇ ਤੂੰ ਕਿਉਂ ਡੋਲ ਰਿਹਾ ਹੈ? ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣਹਾਰ, ਤੈਨੂੰ ਸਿਰਜਣ ਵਾਲਾ ਪਾਰ ਬ੍ਰਹਮ ਪਰਮੇਸ਼ਵਰ ਰੱਖੇਗਾ। ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ, ਜਿਨ ਪਾਦਾਇਸ਼ ਤੂੰ ਕੀਆ ਸੋਈ ਦੇ ਆਧਾਰ। जिस करते पुरख वाहगुरु ने तेरी पैदाइश की तेनू पैदा किया सच एवे ओ करता पुरख वाहगुरु ही तेनू रखेगा। ओ पार ब्रह्म परमेश्वर हर घट दी जानदा है, तू डोल ना। जिस पार ब्रह्म परमेश्वर ने तेरी पैदाइश की सब तो वड्डा फिकर रोजी दा रोटी दा खान दा की बनेगा। सतगुरां ने शब्द वरत्या तू डोल ना, सच एवे करता पुरख वाहगुरु तेरे ते कृपा करेगा, जिन्ने तेनू पैदा कीता है तेरी रोजी दा प्रबंध भी ओ करेगा। देखो सब तो वड्डी परमात्मा दी जिहड़ी मेहरवानगी है उसकी दयालता है वह यह है कि जीव पाद विच पैदा होया है पहला उस दयालु परमात्मा ने बंदे दे रिजक दा प्रबंध कीता है। एडे मेहरवान ने भगत धन्ना जी दा एक शब्द जी राग तनासरी च कई वारी उहदे अर्थ भी कीते आ, उस विच भगत धन्ना जी बचन करदे ने उहनां तीन प्रमाण दित्ते आ, तू काहे डोलै प्राणियां दे अर्थ ले, क्योंकि फिक्र ते सब नूं है ना। ते महाराज ते कहिंदे आ प्रथम है माखन पछ है दूध मैलो किनो साबण सूद। महाराज कहिंदे आ आम तौर ते दुध नूं गर्म करके जाग लाओ ते उस दे दही जम्मे हुए दही नूं रिड़कीए ते मक्खन निकलदा है, मक्खन नूं पिघला लो ते घिओ बन जांदा है। पर इत्थे सतगुरु शब्द वरतदे आ भाई सिखा इत्थे तेरे जन्म तो पहला मनुखा परमात्मा ने मां दे सीने दे विच जिहड़ा दुध तू पीता जन्म तो बाद ये मक्खन दी तरह जमा दिता, जदों तेरा जन्म होया उस दयालु ने जम्मे हुए मक्खन दा दुध बना दिता है। प्रथम है माखन पछ है दूध मैलो किनो साबण सूद, उसने मैले नूं इस तरह चिट्टा दुध बना दिता जिवें सचमुच ए वे कि मैले कपड़े नूं धोवो ते बिल्कुल उजला हो जांदा, इस तरह दुध तिन दिता। भगत धन्ना जी दा शब्द है, उस शब्द विच तीन उदाहरणां दित्तियां, तू काहे डोलै प्राणियां तू दराख हैगा सिरजनहार, जिन पदाइश तू किया सोई दे आधार। वह शब्द है रेचित चेत सकीनी दयाल दमोदर बिबह न जानस कोई, रेचित चेत सकीनी दयाल दमोदर, हे बंदे तू उस परमात्मा नू हे इस शब्द हे मेरे चित उस परमात्मा नू चेते क्यों नहीं करदा जेड़ा खंडा ब्रह्मंडा विच जीवां नू पैदा करके रिजक देंदा पिया है। फिर अर्ज सुनियो रे चित चेत सकीन दयाल दमोदर बिबह न जानस कोई, उस एक मेहरवान वाहगुरु तो बिना तेरी किसे नहीं सुननी, जे तावें ब्रह्मांड खंड को करता करे सो। हुण अगलियां तीन उदाहरणां ध्यान नाल सुनियो, मन डोल जांदा है ना कल नूं की बनेगा, ते जिन्ना सच्ची मुची जी इंसान मैं अपने वे शामिल कर रहा, जिन्ना बंदा डोलदा है पुत्र दा बन गया पोते दा बन गया पड़पोता रोटी कितों खाएगा। महाराज शब्द वरत रहा रे चित चेत सकीन दयाल दमोदर बिबह न जानस कोई, जे तामै ब्रह्मांड खंड को करता करे सो होई, जननी केरे उधर उदक मैं मेहरवान साहे मेहरवान साहे मेरा मेहरवान। जननी दर ते जन्म देने वाली मां ओदे उधर विच भगत धन्ना जी कह रहा ओदे मां दे पेट विच परमेश्वर ने छे महीनिया विच तेरे तन दा ढांचा बनाया, दसां द्वारियां वाला तन बना दिता, ते उस जिथे तेरा तन बन रहा सी उस अग दे विच उस पानी विच परमात्मा ने तेनू रोजी दित्ती, तू काहे डोलै प्राणियां, जननी केरे उधर उदक मैं पिंड किया दस द्वारा पिंड दर्त शरीर, दसां दरवाजियां वाला पिंड बना दिता, दे आहार तू काहे डोलै प्राणियां, दे आहार अग्न मैं राख है ऐसा खसम हमारा, साडा खसम पार ब्रह्म परमेश्वर ऐसा है जेड़ा मां दे उदर दी अग विच भी इस जीव नू रोजी देंदा पिया, मना तू डोलना क्यों पिया है। जननी केरे उधर उदक मैं पिंड किया दस द्वारा, दे आहार अग्न मैं राख है ऐसा खसम हमारा। अगली बेनती होर सुने, वो एक बार मर्ज की बंदा तर्क कर सकता जी इस परमात्मा तर्क करने वाले की, परमात्मा ने की दिता जी बंदा इंसान जेड़ा माता दे उधर वे सी मां दी खुराक रही उन्हों खुराक जांदी रही। उत्थे महाराज जी ने एक होर बचन किया कहने एक मां ऐसी है ओदी रचना विच ਜਿਹੜੀ ਆਪਣੇ ਬੱਚੇ ਨੂੰ ਇਸ ਤਰ੍ਹਾਂ ਨਹੀਂ ਪਾਲਦੀ ਜਿਵੇਂ ਇਨਸਾਨ ਦੀ ਮਾਂ ਪਾਲਦੀ ਹੈ। ਜਿਵੇਂ ਜਿਰਜ ਵਿੱਚ ਪਸ਼ੂ ਵੀ ਆ ਜਾਂਦੇ ਨੇ ਜੀ, ਉਹ ਹੈ ਕੱਛੂ ਕੁੰਮੀ, ਉਹ ਪੰਛੀਆਂ ਦੀ ਤਰ੍ਹਾਂ ਆਂਡਿਆਂ ਤੇ ਵੀ ਨਹੀਂ ਬਹਿੰਦੀ। ਮਹਾਰਾਜ ਕਹਿੰਦੇ ਤੂੰ ਕਿਉਂ ਡੋਲਣਾ ਹੈ, ਜੇ ਤੈਨੂੰ ਮਾਂ ਦੇ ਉਧਰ ਚ ਰਿਜਕ ਦਿੱਤਾ, ਦੂਜੇ ਪਾਸੇ ਕੱਛੂ ਕੁੰਮੀ ਆਪ ਪਾਣੀ ਚ ਰਹਿੰਦੀ ਹੈ, ਉਹਦੇ ਜਿਹੜੇ ਬੱਚੇ ਨੇ ਉਹਦੇ ਆਂਡੇ ਜਿਹੜੇ ਨੇ ਉਹ ਬਰੇਤੇ ਵਿੱਚ ਨੇ, ਉਹ ਕੁਕੜੀ ਦੀ ਤਰ੍ਹਾਂ ਪੰਛੀਆਂ ਦੀ ਤਰ੍ਹਾਂ ਆਂਡੇ ਤੇ ਨਹੀਂ ਬਹਿੰਦੀ, ਸਿਰਫ ਉਸ ਪਾਣੀ ਵਿੱਚ ਉਹਨਾਂ ਆਂਡਿਆਂ ਦਾ ਧਿਆਨ ਧਰਦੀ ਹੈ। ਉਸ ਧਿਆਨ ਰਾਹੀਂ, ਇਹ ਬਾਣੀ ਦੇ ਬੱਚੇ ਨੇ, ਧਿਆਨ ਰਾਹੀਂ ਬਿਲਕੁਲ ਫਿਜ਼ੀਕਲ ਤੌਰ ਤੇ ਨੇੜੇ ਨਹੀਂ ਜਾਂਦੀ, ਸਿਰਫ ਧਿਆਨ ਆਂਡੇ ਦਾ ਧਰਦੀ ਏ ਤੇ ਉਹਦੇ ਬੱਚੇ ਦੀ ਬਣਤਰ ਬਣਦੀ ਏ ਤੇ ਧਿਆਨ ਨਾਲ ਆਪਣੇ ਬੱਚੇ ਨੂੰ ਖੁਰਾਕ ਦਿੰਦੀ ਪਈ। ਮਹਾਰਾਜ ਕਹਿੰਦੇ ਨੇ ਉਸ ਕੱਛੂ ਕੁੰਮੀ ਨੇ ਕਿਤੇ ਟ੍ਰੇਨਿੰਗ ਤਾਂ ਲਈ ਨਹੀਂ ਕਿ ਧਿਆਨ ਨਾਲ, ਇਹ ਤਾਂ ਕੁਦਰਤੀ ਹੈ, ਕੱਛੂ ਕੁੰਮੀ ਆਪਣੇ ਧਿਆਨ ਨਾਲ ਆਪੇ ਬੱਚੇ ਪਾਲਦੀ। ਉਹ ਮਨਾ ਤੂੰ ਕਿਉਂ ਡੋਲੀ ਜਾਣਾ, ਰੱਬ ਤੇਰੀ ਵੀ ਪਰਵਰਿਸ਼ ਕਰੇਗਾ। ਇਹ ਸ਼ਬਦ ਹੈ ਕੁੰਮੀ ਜਲਮੈ ਤੰਤਿਸ ਬਾਹਰ, ਕੁੰਮੀ ਜਲਮੈ, ਕੱਛੂ ਕੁੰਮੀ ਪਾਣੀ ਚ ਹੈ, ਤੰਤਿਸ ਬਾਹਰ ਉਹਦੇ ਜਿਹੜੇ ਬੱਚੇ ਨੇ ਉਹ ਬਾਹਰ ਨੇ, ਪੰਖ ਖੀਰ ਤਿੰਨ ਨਾਖੀ, ਨਾ ਉਹਨਾਂ ਬੱਚਿਆਂ ਕੋਲ ਖੰਭ ਨੇ ਨਾ ਮਾਂ ਦਾ ਦੁੱਧ ਹੈ। ਤੇ ਮਹਾਰਾਜ ਕਹਿੰਦੇ ਉਹ ਬੰਦਿਆ ਉਹਨਾਂ ਕੋਲ ਤਾਂ ਵਸੀਲਾ ਹੀ ਕੋਈ ਨਹੀਂ ਉੱਡਣ ਦਾ। ਕੁੰਮੀ ਜਲ ਮੈਂ ਤੰਤਿਸ ਬਾਹਰ, ਪੰਖ ਖੀਰ ਤੇ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਤੀਸਰੀ ਇੱਕ ਹੋਰ ਮੈਂ ਬੇਨਤੀ ਕਰਦੇ ਹਾਂ, ਪੱਥਰ ਦਾ ਕੀੜਾ ਹੈ। ਉਂਝ ਵੈਸੇ ਮੈਂ ਜਦੋਂ ਇਹ ਸ਼ਬਦ ਪੜ੍ਹਨਾ ਨਾ, ਰੇ ਚਿੱਤ ਚੇਤ ਸਕੀਨੇ ਦਿਆਲ ਦਮੋਦਰ, ਤੇ ਮਨ ਚ ਇਹ ਵੀ ਆਉਂਦਾ ਭਗਤ ਧੰਨਾ ਜੀ ਨੂੰ ਤੇ ਲੋੜ ਪਈ ਉਹਨਾਂ ਤੇ ਬੋਲ ਕੇ ਕਿਹਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਵਾਰਤਾ, ਦਾਲ ਸਿੱਧਾ ਮਾਂਗੂ ਘਿਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆਂ ਸ਼ਾਦਨ ਨੀਕਾ, ਅਨਾਜ ਮਾਂਗੂ ਸਤ ਸੀਕਾ, ਗਉ ਭੈਸ ਮਾਂਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੈ। ਮੰਗੀ ਸਭ ਕੁਝ ਮੰਗ ਲਿਆ ਉਹਨਾਂ ਨੇ, ਆਟਾ ਵੀ ਮੰਗਿਆ, ਘੋੜੀ ਵੀ ਮੰਗੀ, ਉਹ ਗਾਂ ਮੱਝ ਵੀ ਮੰਗ ਲਈ ਲਵੇਰੀ। ਇੱਥੋਂ ਤੱਕ ਆ ਜੀਵਨ ਸਾਥੀ ਉਹ ਜਿਹੜਾ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਭਗਤ ਜੀ ਅੱਗੇ ਬਚਨ ਕਰ ਰਿਹਾ, ਇਹ ਸਿਰਫ ਉਦਾਹਰਨਾਂ ਇਸ ਕਰਕੇ ਹੁੰਦੀਆਂ ਨੇ ਬੰਦੇ ਨੂੰ ਸਮਝ ਪੈ ਜਾਏ। ਗੁਰੂ ਸਾਹਿਬ ਦਾ ਮਾਝ ਕੀ ਵਾਰ ਚ ਇੱਕ ਬਚਨ ਹੈ, ਕਹਿੰਦੇ ਨੇ ਪਰੰਦਾ ਨਾ ਗ੍ਰਾਹ ਜ਼ਰ, ਰੁੱਖ ਤੇ ਉੱਤੇ ਬੈਠੇ ਹੋਏ ਪੰਛੀ, ਸਾਰੇ ਪੰਛੀਆਂ ਦੇ ਆਲਣੇ ਥੋੜਾ ਹੁੰਦੇ ਨੇ, ਕਦੀ ਤੁਸੀਂ ਦੇਖਿਓ ਕੁਝ ਪੰਛੀ ਆਲਣੇ ਬਣਾਉਂਦੇ ਨੇ। ਮੈਂ ਇੱਕ ਵਾਰੀ ਕਿਹਾ ਦਰਬਾਰ ਸਾਹਿਬ ਜਾਈਦਾ, ਚਿੜੀਆਂ ਬੇਰੀਆਂ ਉੱਤੇ ਬੈਠੀਆਂ, ਉੱਥੇ ਆਲਣਾ ਵੀ ਕੋਈ ਨਹੀਂ, ਉਹ ਰੁੱਖ ਤੇ ਬੈਠੀ ਹੈ ਪੰਛੀ, ਉਹਦੇ ਕੋਲ ਨਾ ਪੈਸਾ ਨਾ ਉਹਦੇ ਕੋਲ ਅਨਾਜ, ਕੱਲ ਨੂੰ ਕੀ ਬਣਨਾ। ਰੁੱਖ ਤੇ ਬੈਠਾ ਕਹਿੰਦਾ ਜੇ ਕੱਲ ਨੂੰ ਜ਼ਿੰਦਗੀ ਦਏਗਾ ਤੇ ਖਾਣ ਵਾਸਤੇ ਵੀ ਦਏਗਾ। ਪਰੰਦਾ ਨਾ ਗਰਾਹ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੂਈ ਏਕ ਤੂਈ, ਏਕ ਤੂੰ ਸੁਰਬ ਦੇਣ ਵਾਲਾ ਤੂੰ ਹੈ। ਹੁਣ ਪੱਥਰ ਦਾ, ਪੱਥਰ ਵਿੱਚ ਕੀੜਾ ਹੈ, ਉਹਦੇ ਵਿੱਚ ਰਸਤਾ ਵੀ ਕੋਈ ਨਹੀਂ ਜੀ, ਇਹ ਪਰਮੇਸ਼ਵਰ ਦੀ ਖੇਡ ਹੈ। ਪਾਖਨ ਕੀਟ ਗੁਪਤ ਹੋਏ ਰਹਿਤਾ, ਤੂੰ ਕਾਹੇ ਡੋਲੈ ਪ੍ਰਾਣੀਆਂ। ਪੱਥਰ ਦਾ ਕੀੜਾ ਪੱਥਰ ਦੇ ਵਿੱਚ ਗੁਪਤ ਬੈਠਾ ਹੈ, ਤਾਂ ਚੋ ਮਾਰਗ ਨਾਹੀਂ, ਉਸ ਪੱਥਰ ਦੇ ਵਿੱਚ ਕੋਈ ਸੁਰਾਖ ਵੀ ਨਹੀਂ, ਰੋਜ਼ ਬੰਦਾ ਕੋਈ ਦਾਣੇ ਪਾਵੇ ਆਟਾ ਭਰਦਾ, ਪੱਥਰ ਦੇ ਵਿੱਚ ਕੋਈ ਰਸਤਾ ਨਹੀਂ। ਭਗਤ ਧੰਨਾ ਜੀ ਕਹਿੰਦੇ ਪੱਥਰ ਨੂੰ ਤੋੜ ਕੇ ਦੇਖ, ਉਹ ਪੱਥਰ ਦੇ ਕੀੜਿਆਂ ਨੂੰ ਰਿਜ਼ਕ ਦਿੰਦਾ ਪਿਆ। ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਕਿਹਾ ਜਾਂਦਾ ਬਾਦਸ਼ਾਹ ਨੇ ਮਹਿਲ ਬਣਾਇਆ ਸੀ, ਉਹਦਾ ਮੁਰਸ਼ਦ ਉਹਦਾ ਗੁਰੂ ਆਇਆ, ਉਹਨੇ ਆਪਣਾ ਮਹਿਲ ਕਿਲ੍ਹਾ ਦਿਖਾਇਆ ਸਾਰਾ, ਇੰਨੇ ਸਾਲ ਲੱਗੇ, ਇੰਨੇ ਮਜ਼ਦੂਰਾਂ ਨੂੰ ਰੋਟੀ, ਉਹ ਨਾਲ ਨਾਲ ਕਹੀ ਜਾਏ ਮਹਾਰਾਜ ਜੀ, ਇੰਨੇ ਸਾਲ ਇੰਨੇ ਮਜ਼ਦੂਰਾਂ ਨੂੰ ਰੋਟੀ ਮਿਲੀ, ਇੰਨੇ ਕਾਰੀਗਰਾਂ ਨੂੰ ਮਿਲੀ, ਇਹਨਾਂ ਜਿੰਨਾ ਸਮਾਨ ਖਰੀਦਿਆ ਵੇਚਿਆ ਉਹਨਾਂ ਨੂੰ ਮਿਲੀ, ਇਸ ਕਿਲ੍ਹੇ ਕਰਕੇ ਰੋਟੀ ਸਭ ਨੂੰ ਮਿਲੀ ਜੀ, ਮੈਂ ਦਿੱਤੀ। ਉਹਦਾ ਮੁਰਸ਼ਦ ਖਲੋ ਗਿਆ, ਉਹਨੇ ਵੇਖਿਆ ਵੀ ਬੰਦਾ ਚੌਕੀ ਦਾਤਾ ਬਣਿਆ ਬੈਠਾ ਹੈ, ਉਹਨੇ ਕਿਹਾ ਪੱਥਰ ਜਿਹੜੇ ਫਾਲਤੂ ਪਏ ਨੇ, ਕਹਿੰਦਾ ਇਹ ਲੱਗਣ ਤੋਂ ਬਿਨਾਂ ਰਹਿ ਗਏ ਨੇ, ਇਹਨਾਂ ਲੋੜ ਨਹੀਂ। ਕਹਿੰਦੇ ਨੇ ਤੁੜਾ ਤਾਂ ਸਹੀ, ਐਡਾ ਵੱਡਾ ਪੱਥਰ ਸੀ, ਉਹਨਾਂ ਲਿਆ ਕੇ ਵਿਦਾਨ ਜਦੋਂ ਪੱਥਰ ਤੋੜਿਆ ਉਹਦੇ ਵਿੱਚ ਇੱਕ ਕੀੜਾ ਸੀ। ਮੁਰਸ਼ਦ ਨੇ ਬਾਂਹ ਪਕੜ ਕੇ ਕਿਹਾ ਪੱਥਰ ਲਾਉਣ ਵਾਲਿਆਂ ਨੂੰ ਤੇ ਤੂੰ ਰੋਟੀ ਦਿੱਤੀ ਇੰਨੇ ਸਾਲ, ਤੇ ਜਿਹੜਾ ਪੱਥਰਾਂ ਵਿੱਚ ਕੀੜੇ ਪਾਲਦਾ ਪਿਆ ਇਹਨੂੰ ਤੇ ਰੋਜੀ ਤੂੰ ਨਹੀਂ ਦਿੱਤੀ ਨਾ, ਪੱਥਰ ਦੇ ਵਿੱਚ ਕੀੜਾ ਹੈ। ਭਗਤ ਧੰਨਾ ਜੀ ਕਹਿੰਦੇ ਪਾਖਨ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਪੱਥਰ ਵਿੱਚ ਗੁਪਤ ਹੈ, ਤਾਂ ਚੋ ਮਾਰਗ ਨਾਹੀਂ, कह तन्ना पूर्ण ताहू को मत रे जी डराही मेरे मना तू ना चिंता कर तू काहे डोले प्राणिया तुद राख हैगा सिरजनखार। फिर अगली बेनती जरा शब्द वरते हैं मेहरवान मेहरवान साहेब मेहरवान साहेब मेरा मेहरवान एदा कारण है वह इन्ने दयालु ने वह लियाकत वेख के रोजी नहीं देंदे। फिर बेनती किसी का गुण वेख ला इना पढ़िया ता इनू देना कई ऐसे सज्जन होणगे जिन्हां दे बिजनेस एडे वड्डे ने वह आप इन्ने पढ़े नहीं जिन्हां डिग्रियां लईयां ने उहनां दे अगे नौकरी वा करदे ने जिन्हां ने इन्नी इन्नी पढ़ाई कीती अगे नौकरी कर रहे। इहदा मतलब मेहरबान दयालु दुनिया की लियाकत नहीं वेखदा वह त्रुट के जिन्हों दात देंदा है वह बख्शिश करदा है इथों तक के बंदे दे गुनाह देखदा भी उहनूं रोजी दे देंदा वह मेहरबान है। दीनन की प्रतपाल करे नित संत उबार गनी मन गारे पश पशु नग नागड राधव सर्ब समय सब को प्रतपार है पोकत है जल में थल में पल में कल के नी कर्म विचार है पानी च देंदा मिट्टी देंदा पत्थर देंदा है पर किसे दे कर्म नहीं विचारदा पोकत है जल में थल में पल में कल के नी कर्म विचार है। दीन दयाल दया निध मेहरवान साहे मेहरवान दीन दयाल दया निध दोखन देखत है पर देत नहार है बंदे दे गुनाह देख के भी करता पुरख रोजी दे जांदा। मैं समाप्ति कर लगा सतगुरु गुरु गोबिंद सिंह महाराज उन्होंने जदों जफरनामा लिखिया उहदे जिहड़े दो पहले शेर ने जिथों शुरुआत हुंदी कई वारी मैं बेनती करना संबोधन ते औरंगजेब नूं कीता है ना चिट्ठी उहनूं लिखी है जित दा ऐलाननामा है पर पहले दो श्लोकां विच गुरु जी ने रिजक दाते दा जिक्र कीता है। पहला शेर है कमाल ए करामात कायम करीम रजा बख्श राजिक रिहा कुन रहीम अमा बख्श बख्शंदा ओ दस्तगीर खता बख्श रोजी देहो दिल पजीर। इस बेनती नूं फिर सुनो कमाल ए करामात कायम करीम कमाल ए करामात दरते तुसी अलौकिक शक्तियां दे मालक को तेरी अजमत तेरी करामात याद रखियो ये औरंगजेब नूं मुखातब नहीं ये करते पुरख नूं इस मेहरवान साहिब मेहरवान। फिर बेनती वाहगुरु तू अलौकिक शक्तियां दा मालक है कमाल ए करामात कायम सदा रहण वाला है करीम तुसी दयालु हो मेहरबान हो परमेश्वर जी कमाल ए करामात कायम करीम। अगे महाराज कहिंदे ने तुसी रिजक देण वाले हो तुसी रिहाइयां देण वाले हो कमाल ए करामत कायम करीम रजा बख्श राजिक रजा बख्श दर ते खुशी देने वाले हो राजिक दर ते रिजक देने वाले हो रजा बख्श राजिक रिहा कुन रिहाइयां देने वाले हो तुसी करीम बख्श हो अमा बख्श बख्शंदा ओ दस्तगीर। फिर सुनियो तुसी शरण पै दी बांह पकड़न वाले हो अमा बख्श बख्शंदा ओ दस्तगीर खता बख्श तुसी गुनाह बख्शन वाले हो रोजी देहो बंदे दे गुनाह वेख के भी उन्हों रोजी देंदे हो दिल पजीर साचे वे करते पुरख वाहेगुरु जी तुसी इन्ने मेहरवान हो रिजक ही नहीं देंदे उन्हों दिलों मुहब्बत करते हो। ये सतगुरु गुरु अर्जुन देव सानू समत दे रहे सन कि तू काहे डोलै प्राणिया तुद राख हैगा सिरजनहार जिन पदाइश तू किया सोई दे आधार घट घट मालक दिलां का सच्चा परवदगार। उहदे विच एक बेनती है कुदरत कीमना जानिए वड्डा बे परवाह बस एक काम तू कर बस बंदिया मेहरबान तां बाकी कर रहे कुदरत कीमना जानिए वड्डा बे परवाह कर बंदे तू बंदगी जिचर घट मैं साह जिन्नी देर तक तेरे सवास ने तू उस दी बंदगी कर उहदी इबादत कर जिस करता पुरख वाहगुरु ने तेनू रिजक दिता है दातां दित्तियां ने इनियां कोई बेनतियां साध संगत जी प्रवान करनियां।
3: कैलगरी च इको एक धार्मिक रेडियो पंजाबी रेडियो 102.7 FM जिथे 24 घंटे सत्तो दिन बहुत सारे धार्मिक प्रोग्राम पेश कीते जांदे ने। इना प्रोग्रामा नू स्पॉन्सर करन लई तुसी पंजाबी रेडियो 102.7 FM नू 403-268-6867 यानी 403-238-6667 67 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
4: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
3: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue North East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: ਇਹੀ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਸ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸ਼ਬਦ ਤਖਤ ਸ਼ਤਰੰਜ ਦੇ ਮਾਲਕ ਕਲਯੁਗੀ ਜੀਵਨ ਦਾ ਉਦਾਹਰ ਕਰਤਾ ਸਮੁੱਚੀ ਮਾਨਵਤਾ ਦੇ ਰਹਿਬਰ ਜੁਗੋਂ ਹੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਵਾਸਤੇ ਆਪ ਜੀ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਆਪ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਰਹਿਮਤ ਸਾਡੇ ਸਾਰਿਆਂ ਤੇ ਕੀਤੀ ਹੈ। ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਆਪ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਣਾਂ ਅੰਦਰ ਬੈਠ ਔਰ ਇਸ ਪਾਵਨ ਅਸਥਾਨ ਤੋਂ ਲਾਈਵ ਦੇ ਮਾਧਿਅਮ ਦੁਆਰਾ ਵੀ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਆਪ ਸਰਵਣ ਕਰਦੇ ਹੋ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਸਾਡੇ ਸਾਰਿਆਂ ਤੇ ਕੀਤੀ ਆ। ਸਤਸੰਗਤ ਕਰਨ ਦਾ, ਗੁਰੂ ਗੋਦੰਦਰ ਬੈਠਣ ਦਾ ਸੁਭਾਗ ਸਮਾਂ ਮੇਰੇ ਸਤਿਗੁਰੂ ਜੀ ਨੇ ਸਾਨੂੰ ਬਖਸ਼ੇ ਹੈ। ਅਸੀਂ ਯਤਨ ਕਰੀਏ ਜਿੱਥੇ ਸਰੀਰ ਕਰਕੇ ਤਨ ਕਰਕੇ ਹਾਜ਼ਰੀ ਭਰ ਰਹੇ ਆ, ਉੱਥੇ ਮਨ ਕਰਕੇ ਵੀ ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲੱਗ ਜਾਏ। ਆਓ ਸੰਗਤ ਜੀ, ਜੋ ਅੰਮ੍ਰਿਤ ਵੇਲੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਬਾਰਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਮੁੱਖ ਵਾਕ ਅੰਮ੍ਰਿਤ ਵੇਲੇ ਜੋ ਅਸੀਂ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਸਰਵਣ ਕੀਤੇ ਨੇ ਔਰ ਇਸ ਪਾਵਨ ਅਸਥਾਨ ਤੋਂ ਭਾਈ ਸਾਹਿਬ ਜੀਆਂ ਨੇ ਆਪ ਸੰਗਤ ਨੂੰ ਇਸ ਪਾਵਨ ਮੁੱਖ ਵਾਕ ਦਾ ਪਾਠ ਸਰਵਣ ਕਰਵਾਇਆ ਹੈ, ਜੋ ਵਿਚਾਰ ਦੇ ਅਧੀਨ ਆ। ਸਤਿਗੁਰੂ ਸਾਹਿਬ ਜੀ ਆਪ ਕਿਰਪਾ ਬਖਸ਼ਿਸ਼ ਕਰਨ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਅਰਜੁਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਦਰ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਓ ਸੰਗਤ ਜੀ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀ ਇਕਾਗਰ ਕਰਕੇ ਸਾਰੀ ਸੰਗਤ ਅਸੀਸਾਂ ਬਖਸ਼ੋ, ਕੋਈ ਵੀ ਰਸਨਾ ਮਿਰਵੀ ਵਾਂਝੀ ਨਾ ਰਹੇ। ਅਦਬ ਸਹਿਤ ਉਚਾਰਨ ਕਰੋ ਜੀ।

ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 696 ਦੇ ਉੱਪਰ ਇਹ ਪਾਵਨ ਸ਼ਬਦ ਸੁਭਾਈ ਮਾਨਿਆ ਜੈਤ ਸ੍ਰੀ ਰਾਗ ਦਾ ਪਾਵਨ ਸ਼ਬਦ ਹੈ ਜੀ। ਇਸ ਪਵਿੱਤਰ ਸ਼ਬਦ ਦੇ ਉਚਾਰਨ ਕਰਤਾ ਨੇ ਸੋਢੀ ਸੁਲਤਾਨ ਪਿਤਾ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਲਈ ਪਟ ਸਾਹਿਬਾਨਾਂ ਨੇ ਬਹੁਤ ਸੁੰਦਰ

0: ਇਹ ਪਾਵਨ ਸ਼ਬਦ ਹੈ ਜੀ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਸਤਿਗੁਰੂ ਜੀ ਨੇ ਇਸ ਰਾਗ ਦੇ ਆਰੰਭਤਾ ਦੇ ਅੰਦਰ ਪਰਿਪੂਰਨ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਮੰਗਲ ਕੀਤਾ ਜੀ। ਸਤਿਗੁਰਾਂ ਸ਼ਬਦ ਵਰਤੇ ਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਪਰਮੇਸ਼ਰ ਵਾਹਿਗੁਰੂ ਇੱਕ ਹੈ। ਓਅੰਕਾਰ ਆ ਜਿੰਨਾ ਵੀ ਅਸੀਂ ਦ੍ਰਿਸ਼ਟ ਮਾਨ ਸੰਸਾਰ ਦੇਖਦੇ ਹਾਂ ਜਾਂ ਅਦ੍ਰਿਸ਼ਟ ਦੀ ਗੱਲ ਚੱਲਦੀ ਆ, ਜਿੰਨਾ ਵੀ ਪਸਾਰਾ ਹੈ ਇੱਕ ਪਰਮਾਤਮਾ ਜੀ ਨੇ ਪੈਦਾ ਕੀਤਾ ਹੋਇਆ। ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਪ੍ਰਸਾਦ ਦਾ ਅਰਥ ਹੁੰਦਾ ਜੀ ਕਿਰਪਾ। ਜੇ ਕੋਈ ਇੱਕ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਣਾ ਚਾਹੇ ਤਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਇੱਕ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਫਿਰ ਸੁਣਿਓ, ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਸਾਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਆ ਤੇ ਗੁਰੂ ਦੀ ਕਿਰਪਾ ਨਾਲ ਉਸ ਰੱਬ ਪਰਮਾਤਮਾ ਦਾ ਮਿਲਾਪ ਹੁੰਦਾ ਜੀ। ਅਸੀਂ ਆਸਾ ਕੀ ਵਾਰ ਦੇ ਅੰਦਰ ਇੱਕ ਪਾਵਨ ਬਚਨ ਸਤਿਗੁਰੂ ਜੀ ਦਾ ਸਰਵਣ ਕੀਤਾ ਹੈ। ਮਹਾਰਾਜ ਜੀ ਕਹਿ ਰਹੇ ਨੇ ਬਿਨ ਸਤਿਗੁਰ ਕਿੰਨਾ ਨਾ ਪਾਇਓ, ਬਿਨ ਸਤਿਗੁਰ ਕਿੰਨਾ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਉਨ ਕਰ ਪ੍ਰਗਟ ਆਪ ਛੁਡਾਇਆ। ਮਿਲਾਉਣ ਵਾਲਾ ਕੇਵਲ ਤੇ ਕੇਵਲ ਇੱਕ ਸਤਿਗੁਰੂ ਆ। ਅਸੀਂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਹਨ। ਅਸਲ ਦੇ ਵਿੱਚ ਸੰਗਤ ਦੇ ਵਿੱਚ ਬੈਠ ਕੇ ਜਦੋਂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਾਂਗੇ ਤੇ ਇਸ ਸੰਗਤ ਦੇ ਵਿੱਚ ਉਸ ਇੱਕ ਪਰਮਾਤਮਾ ਦੀ ਗੱਲ ਆਉਣੀ ਆ। ਜਪਦਿਆਂ ਜਪਦਿਆਂ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਨੂੰ ਜਪਦਿਆਂ ਜਪਦਿਆਂ ਉਸ ਇੱਕ ਨਾਲ ਮਿਲਾਪ ਹੋ ਜਾਏਗਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਬਚਨ ਕਰਦੇ ਨੇ, ਸੁਣੀਏ ਜੀ।
2: ਮੇਰਾ ਹੀਅਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
0: ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ। ਮਹਾਰਾਜ ਜੀ ਬਚਨ ਕਰਦੇ ਆ, ਦੁਨੀਆਂ ਦੇ ਅੰਦਰ ਬੰਦਾ ਹਰ ਇੱਕ ਚੀਜ਼ ਦੀ ਭਾਲ ਕਰਦਾ ਜੀ। ਕਿਤੋਂ ਵੀ ਲੱਭਣ ਵਾਸਤੇ ਜਾਏ, ਕਿਸੇ ਚੀਜ਼ ਦੀ ਭਾਲ ਕਰੇ ਤੇ ਉਹ ਚੀਜ਼ ਵਸਤੂ ਪ੍ਰਾਪਤ ਹੋ ਜਾਂਦੀ ਆ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਜੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਗੱਲ ਕਰਨੀ ਆ ਨਾ, ਮਹਾਰਾਜ ਕਹਿੰਦੇ ਇਹ ਤੈਨੂੰ ਕਿਸੇ ਜੰਗਲ ਦੇ ਵਿੱਚੋਂ ਨਹੀਂ ਜੇ ਮਿਲਦਾ, ਤੈਨੂੰ ਪਹਾੜਾਂ ਦੀਆਂ ਕੰਧਰਾਂ ਵਿੱਚ ਬੈਠਿਆ ਨਹੀਂ ਜੇ ਮਿਲਦਾ। ਇਸੇ ਹੀ ਕਰਕੇ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਦੋਂ ਅਸੀਂ ਬਚਨ ਪੜ੍ਹਦੇ ਆ ਨਾ, ਤੇ ਮਹਾਰਾਜ ਸਾਹਿਬ ਜੀ ਕਹਿ ਰਹੇ ਨੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਕਿ ਜਿਹੜਾ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਸਰਬ ਵਿਆਪਕ ਆ, ਹਰ ਪਾਸੇ ਵਾਪਰਦਾ ਪਿਆ, ਹਰ ਪਾਸੇ ਉਸ ਪਰਮਾਤਮਾ ਦੀ ਹੋਂਦ ਆ, ਉਹੀ ਰੱਬ ਪਰਮਾਤਮਾ ਤੇਰੇ ਅੰਦਰ ਵਸਿਆ ਹੋਇਆ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਜਿਸ ਦਿਨ ਗੁਰੂ ਦੀ ਸ਼ਰਨ ਦੇ ਵਿੱਚ ਆਏ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਮਿਹਰ ਭਰਿਆ ਹੱਥ ਮੇਰੇ ਸੀਸ ਦੇ ਉੱਤੇ ਰੱਖ ਦਿੱਤਾ, ਮੇਰੇ ਸਿਰ ਦੇ ਉੱਤੇ ਪ੍ਰਮਾਤਮਾ ਨੇ ਆਪਣਾ ਹੱਥ ਰੱਖਿਆ। ਤਾਂ ਹੀ ਮਹਾਰਾਜ ਜੀ ਨੇ ਬਚਨ ਕਿਹਾ ਨਾ, ਜਦੋਂ ਹੱਥ ਸਤਿਗੁਰੂ ਜੀ ਰੱਖਦੇ ਆ ਸੰਗਤ ਜੀ, ਅੰਦਰ ਜਿਹੜੇ ਬੁਰੇ ਕਰਮ ਨੇ ਉਹ ਦੂਰ ਹੋ ਜਾਂਦੇ ਆ। ਪਾਤਸ਼ਾਹ ਜੀ ਨੇ ਬਾਣੀ ਅੰਦਰ ਬਚਨ ਕਿਹਾ, ਸਤਿਗੁਰੂ ਪਾਤਸ਼ਾਹ ਕਹਿ ਰਹੇ ਨਾ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਅਗਲਾ ਬਚਨ ਹੈ ਜੀ, ਸਹਿਤ ਉੱਠੈ ਨੌ ਨਿਧ ਪਾਈਆਂ, ਕਿ ਪ੍ਰਮਾਤਮਾ ਜੀ ਨੇ ਤਰੁੱਠ ਕੇ ਮੇਰੇ ਤੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਮੈਨੂੰ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਦਾਤ ਬਖਸ਼ ਦਿੱਤੀ। ਜਦੋਂ ਸਤਿਗੁਰਾਂ ਨੇ ਮੇਰੇ ਸੀਸ ਤੇ ਹੱਥ ਰੱਖਿਆ, ਯਾਦ ਰੱਖਣਾ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਜਿਸ ਇਨਸਾਨ ਜਿਸ ਮਨੁੱਖ ਦੇ ਸੀਸ ਦੇ ਉੱਤੇ ਸਤਿਗੁਰੂ ਆਪਣਾ ਰਹਿਮਤ ਭਰਿਆ ਹੱਥ ਰੱਖਦੇ ਵੜ, ਉਹਦੇ ਹਿਰਦੇ ਵਿੱਚ ਪ੍ਰਮਾਤਮਾ ਨਾਮ ਦਾ ਬੀਜ ਬੀਜ ਦਿੰਦੇ ਆ, ਕਿਉਂਕਿ ਇਹ ਸਤਿਗੁਰੂ ਕੋਲੇ ਹੀ ਵੱਡੀ ਰਹਿਮਤ ਬਖਸ਼ਿਸ਼ ਹੈ ਜੀ। ਸਤਿਗੁਰੂ ਤੋਂ ਬਿਨਾਂ ਕੋਈ ਨਹੀਂ ਜੇ ਵਰਤਾ ਸਕਦਾ। ਇਹੀ ਕਾਰਨ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਦਿਨ ਬਗਦਾਦ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਵਰਤਾਉਂਦੇ ਆ, ਲੰਬਾ ਸਮਾਂ ਸਤਿਗੁਰੂ ਰਹੇ ਇਹਨੇ ਮਹਾਰਾਜ ਸਾਹਿਬ।

0: ਕਹਿੰਦੇ ਇਹਨੇ ਕਦੇ ਵੀ ਸਾਹਿਬ ਸਤਿਗੁਰੂ ਜੀ ਦੇ ਚਰਨਾਂ ਦੀ ਕਦੇ ਸੇਵਾ ਨਹੀਂ ਕੀਤੀ। ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਕਦੇ ਸੰਗਤ ਦੀ ਸੇਵਾ ਨਹੀਂ ਕੀਤੀ, ਕਿਸੇ ਨਾਮ ਜਪਣ ਵਾਲੇ ਦੀ ਸੰਗਤ ਕਰਕੇ ਸੇਵਾ ਦੇ ਵਿੱਚ ਨਹੀਂ ਹਿੱਸਾ ਲਿਆ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ, ਕਹਿੰਦੇ ਭਾਈ ਤਿੰਨ ਸਾਧੂ ਚਰਨਾਂ ਸੇਵੇ ਕਬਹੂ। ਮਹਾਰਾਜ ਕਹਿੰਦੇ ਕਦੇ ਵੀ ਨਹੀਂ ਦੇ, ਇਹਨੇ ਕਦੇ ਸੋਚਿਆ ਨਹੀਂ। ਹਾਂ, ਘਰ ਦੇ ਵਿੱਚ ਇਹ ਤਾਂ ਆਉਂਦਾ, ਸੰਸਾਰ ਦੇ ਵਿੱਚ ਰਹਿੰਦੇ ਨੂੰ ਇਹ ਵੀ ਆ, ਮੈਂ ਘਰ ਵੀ ਬਣਾ ਲਵਾਂ, ਬੱਚਿਆਂ ਵਾਸਤੇ ਬਣਾ ਲਵਾਂ, ਆਪਦੇ ਵਾਸਤੇ ਪਦਾਰਥ ਇਕੱਠਾ ਕਰ ਲਵਾਂ, ਨਾਲਦਿਆਂ ਵਾਸਤੇ ਬਹੁਤ ਕੁਝ ਕਰਦਾ ਪਿਆ। ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਲਿਆ ਤੂੰ ਇਕੱਠਾ ਉਹ ਕਰਦਾ ਪਿਆ ਜਿਹੜਾ ਤੇਰੇ ਨਾਲ ਨਹੀਂ ਜਾਣਾ। ਜਿਹਨੇ ਨਾਲ ਜਾਣਾ ਸੀ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਇਕੱਠਾ ਕੋਈ ਨਹੀਂ ਕੀਤਾ। ਤਾਂ ਹੀ ਮਹਾਰਾਜ ਨੇ ਬਾਣੀ ਅੰਦਰ ਜਦੋਂ ਅਸੀਂ ਸਤਿਗੁਰਾਂ ਦਾ ਬਚਨ ਪੜ੍ਹਦੇ ਹਾਂ ਨਾ, ਪਾਤਸ਼ਾਹ ਕਹਿੰਦੇ ਇੱਥੇ ਮਹਾਰਾਜ ਕਹਿੰਦੇ ਆਇਆ ਪਤਾ ਕਾਹਦੇ ਵਾਸਤੇ ਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਇੱਥੇ ਆਇਆ ਹੈ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਨ ਵਾਸਤੇ, ਰੱਬ ਦੀ ਬੰਦਗੀ ਕਰਨ ਵਾਸਤੇ। ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜਿਉਂਦਿਆਂ ਜੀ ਉਸ ਰੱਬ ਨਾਲ ਜੁੜਨਾ, ਰੱਬ ਪਰਮਾਤਮਾ ਦੀਆਂ ਖੁਸ਼ੀਆਂ ਲੈਣੀਆਂ ਦੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਚਨ ਕਰ ਰਹੇ ਆ, ਤਿੰਨ ਸਾਧੂ ਚਰਨਾਂ ਸੇਵੇ ਕਬਹੂ, ਤਿੰਨ ਸਭ ਜਨਮਾਂ ਕਾਥਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੇਰਾ ਜਿਹੜਾ ਜਨਮ ਆ ਅਕਾਰਥ ਚੱਲਿਆ ਜਾਏਗਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਰੰਭਤਾ ਦੇ ਜਦੋਂ ਅਸੀਂ ਸਲੋਕ ਨੂੰ ਪੜ੍ਹਦੇ ਆ ਨਾ, ਸਰਵਣ ਕਰਦੇ ਆ, ਇਹ ਦਿੱਲੀ ਦੀਪਕ ਪਾਠ ਹੈ ਜੀ। ਜਿਵੇਂ ਦਿੱਲੀ ਤੇ ਰੱਖੇ ਹੋਏ ਦੀਵੇ ਦਾ ਅੰਦਰ ਵੀ ਚਾਨਣ ਆਉਂਦਾ ਤੇ ਬਾਹਰ ਵੀ ਜਾਂਦਾ। ਮਹਾਰਾਜ ਜੀ ਦਾ ਪਾਵਨ ਬਚਨ ਹੈ ਜੀ, ਸਤਿਗੁਰੂ ਜੀ ਕਹਿ ਰਹੇ ਆ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਇੱਕ ਅਕਾਰਥ ਹੁੰਦਾ ਜੀ, ਇੱਕ ਸਖਾਰਥ ਹੁੰਦਾ। ਸਖਾਰਥ ਸਫਲੇ ਨੂੰ ਕਹਿੰਦੇ ਆ, ਅਕਾਰਥ ਬੇਅਰਥ ਨੂੰ ਕਹਿੰਦੇ ਆ। ਮਹਾਰਾਜ ਕਹਿੰਦੇ ਤੇਰਾ ਜਨਮ ਜੇ ਪਰਮਾਤਮਾ ਦੇ ਗੁਣਾਂ ਨੂੰ ਨਾ ਗਾਇਆ ਸਤਿਗੁਰੂ ਪਾਤਸ਼ਾਹ ਕਹਿੰਦੇ ਅਕਾਰਥ ਚੱਲਿਆ ਜਾਏਗਾ। ਤੇ ਜੇ ਰੱਬ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਸਿਮਰਿਆ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਵਿਸ਼ਰਾਮ ਦਾ ਫਰਕ ਇਹ ਹੈ ਜੀ। ਹਾਂ, ਪਰ ਇੱਕ ਹੋਰ ਬੇਨਤੀ ਸੁਣਿਓ, ਕਿਉਂਕਿ ਵਿਸ਼ਰਾਮ ਆਪਾਂ ਇੱਥੇ ਲਾ ਕੇ ਪਾਠ ਕਰਦੇ ਆ ਨਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਸਿਰਫ ਆਪ ਜੀ ਨੂੰ ਸਮਝਣ ਲਈ ਬੇਨਤੀ ਕੀਤੀ ਆ, ਰੱਬ ਪਰਮਾਤਮਾ ਨੂੰ ਨਾ ਸਿਮਰਿਆ ਆਹ ਜਿਹੜਾ ਜੀਵਨ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਹੋ ਸਕਦਾ ਅੱਜ ਮਨੁੱਖਾ ਜੀਵਨ ਹੈ, ਰੱਬ ਦੀ ਬੰਦਗੀ ਨਾ ਕੀਤੀ, 84 ਦਾ ਚੱਕਰ ਅੱਗੇ ਆ ਤੇਰੇ ਵਾਸਤੇ। ਜੇ ਪਰਮਾਤਮਾ ਜੀ ਦਾ ਸਿਮਰਨ ਇਸ ਜੀਵਨ ਦੇ ਵਿੱਚ ਰਹਿੰਦੇ ਆ, ਬੰਦਗੀ ਰੱਬ ਦੀ ਕੀਤੀ, ਤਾਂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਫਿਰ ਜਿਸ ਦਿਨ ਜਾਏਗਾ ਨਾ, ਤੇ ਉੱਥੇ ਮਹਾਰਾਜ ਕਹਿੰਦੇ ਰੇਰੇ ਦਰਗਹਿ ਕਹਿ ਨਾ ਕਹੁ, ਆਓ ਬੈਠ ਆਦਰ ਸਭ ਦੇ। ਉਸ ਪਰਮਾਤਮਾ ਦੇ ਘਰ ਦੇ ਵਿੱਚ ਵੀ ਫਿਰ ਸਤਿਗੁਰੂ ਕਹਿੰਦੇ ਸਨਮਾਨ ਮਿਲੇਗਾ।
1: ਜਿਨ ਸਾਧੂ ਚਰਨ ਸਾਧ ਪਾਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ।
0: ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ, ਜਿਨ੍ਹਾਂ ਨੇ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੂੰ ਵਾਰ ਵਾਰ ਸਿਮਰਿਆ, ਬੰਦਗੀ ਕੀਤੀ, ਮਹਾਰਾਜ ਕਹਿੰਦੇ ਉਹਨਾਂ ਦੇ ਆਪਣੇ ਜੀਵਨ ਨੂੰ ਸਫਲ ਕਰ ਲਿਆ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਇਹ ਪਾਵਨ ਬਚਨ ਸਤਿਗੁਰੂ ਜੀ ਕਹਿ ਰਹੇ ਨੇ, ਜਿਨ ਸਾਧੂ ਚਰਨ ਸਾਧ ਪਗ ਸੇਵੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲੰਬੇਰਾ ਸਮਾਂ ਸਤਿਗੁਰੂ ਜੀ ਨੇ ਸੇਵਾ ਕੀਤੀ ਆ, ਕਈ 22 ਸਾਲ ਲਿਖਦੇ ਆ, ਤੇ ਬਹੁਤਿਆਂ ਦੀ ਰਾਏ ਹੈ ਜੀ 21 ਸਾਲ ਦੇ ਕਰੀਬ। ਕੱਲ ਸਤਿਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਲੰਘ ਕੇ ਹਟਿਆ ਦਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ, ਮੈਂ ਕੁਝ ਕੁ ਬੇਨਤੀ ਕਰਨੀ ਆ, ਧਿਆਨ ਚ ਰੱਖਣਾ ਜੀ। ਸੰਨ 1534 ਦੇ ਅੰਦਰ ਚੂਨਾ ਮੰਡੀ ਲਾਹੌਰ ਦੀ ਧਰਤੀ ਤੇ ਸਤਿਗੁਰੂ ਜੀ ਦਾ ਪ੍ਰਕਾਸ਼ ਹੁੰਦਾ। ਸਮਾਂ ਆਇਆ, 2 ਸਾਲ ਦੀ ਉਮਰ ਹੋਈ, ਸਨਮਾਨਯੋਗ ਮਾਤਾ ਦਇਆ ਕੌਰ ਜੀ ਅਕਾਲ ਚਲਾਣਾ ਕਰ ਗਏ। 7 ਸਾਲ ਦੀ ਉਮਰ ਹੁੰਦੀ ਆ, ਬਾਬਾ ਹਰਦਾਸ ਜੀ ਅਕਾਲ ਚਲਾਣਾ ਕਰ ਗਏ ਨੇ। ਨਾਨੀ ਮਾਂ ਆ ਬਾਸਰ ਕੇ ਨਗਰ ਤੋਂ ਗਈ ਹੈ ਜੀ, ਯਾਦ ਰੱਖਿਓ। ਆਪ ਜੀ ਇਸ ਇਲਾਕੇ ਦੇ ਵਸਨੀਕ ਹੋ, ਤੁਹਾਨੂੰ ਪਤਾ ਹੈ ਕਿ ਬਾਸਰ ਕੇ ਨਗਰ ਦਾ ਪ੍ਰਕਾਸ਼ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਹੈ ਜੀ, ਤੇ ਬਾਸਰ ਕੇ ਨਗਰ ਹੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਨਕਾ ਘਰ ਆ। ਨਾਨੀ ਮਾਂ ਜਿਸ ਦਿਨ ਲਾਹੌਰ ਗਈ ਆ, ਕੁਝ ਦਿਨ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਾਂ ਇੱਥੇ ਰਹੀ। ਮਾਂ ਸੋਚਦੀ ਤਾਂ ਇਹ ਸੀ ਵੀ ਹੋ ਸਕਦਾ ਕੋਈ ਤੇਰਾ ਚਾਚਾ ਤਾਇਆ ਆਏ, ਇਹ ਗੱਲ ਕਹੇ ਵੀ ਸੋਢੀਆਂ ਦੇ ਪਰਿਵਾਰ ਦੇ ਵਿੱਚੋਂ ਆ, ਵੀ ਮਾਤਾ ਜੀ ਤੁਸੀਂ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, इस बच्चे नूं असी पढ़ा लवांगे, रोटी का प्रबंध कर देवांगे, तुसी किसी चीज का फिक्र ना करो, कदे इधर तुसी आओ जाओ ते जरूर अपने दोते नूं मिलके जाड़ा। पर नानी मां कहन लगी पुत्ता जाए ही कोई नहीं। मां कहिंदी पुत्र हुण इंज कर, तू मेरे नाल अपने नानके घर चल, चोले दे विच चंदक कपड़े पा। इतिहास कहिंदा जी सतगुरु गुरु रामदास महाराज सच्चे पातशाह जी ने झोले दे विच जदों कुछ वस्त्र अपने पाए हन, नानी मां नूं पकड़ा दिते ते मां ने एक बचन कह कहन लगी, पुत्र एक घर तेरा है, तू अपने घर नूं अपने हथी जिंदा ला ते आपां चलीए, छेती चलीए, दिन किते छिप ना जाए, दिन दे छपा तो पहला आपां पार जाड़। इतिहास यह कह रहा संगत जी, सतगुरु गुरु रामदास महाराज जी 7 साल की उम्र आ, सतगुरु जी ने अपने हथी जिंदा लाया ते मां नाल एक गल कही, कहन लगे मां मैनू यह दसो अज इस हथा नाल मैं जिंदरा ला दिता, मां यह कद खुलना है? ते मां दे नेत्र छलक उठे, कहन लगी पुतवे यह तां जिस परमात्मा ने घर नूं जिंदा लवाया है तां उही जाणदा वी इहने कद खुलना, ना मैनू पता है ना कोई होर दस सकदा। सतगुरु गुरु रामदास महाराज जी ने फिर अगों बचन किया, कहन लगे मां जे परमात्मा परमेश्वर वाहेगुरु जी ने कृपा कीती कि ते दुनिया दे विच घर बनाया, घर बनाउण दा समां आया, कहिंदे घर इहो जिहा बनाउणा जिस घर दे दरवाजे तां जरूर आउणगे, बाहर ना उहदे कोई कुंडा होएगा ते ना जिंदा लाउण दी नौबत आएगी। सतगुरु कृपा बख्शिश करदे। एक विद्वान ने बहुत सुंदर बचन लिखी है, कहन लगे जिंदरा मार लाहौरों चले, दिल विच इह तूफान सी उठिया, उस वक्त घर दे अंदर इह अरमान सी घर उहो जिहा बनावांगे जिस घर नूं कोई जिंदा ना वजे। लोकां दे घरां दे अंदर वजदे जिंदरे ने, लोकां दे घरां अंदर वजदे जिंदरे ने, तेरे घर नूं कोई ताला है, तेरे घर नूं ना कोई ताला है। और राजियां दे महलां दे विच धक्के वजण, धन गुरु रामदास जी तेरा घर रहमतां वाला है। जे कोई बंदा किसे राजे दे घर चला जाए उत्थे धक्के पैंदे आ, इस घर दे विच कोई धक्किया होया आ जाए सतगुरु गुरु रामदास महाराज उहनूं अपने गल आ लैंदे ने। संगत जी असी दर्शनी ड्यूटी दे जदों अंदर किवाड़ जदों खुलदा तुसी दर्शन कर दिओ, बाहरों कोई कुंडा नहीं, कुंडा अंदरों लगे है, अंदरों कुंडा खोलिया जांदा, कुंडा अंदरों उदों लाया जांदा जदों घर दा मालक घरे होवे। ताई श्रीमान भाई गुरदास जीआं ने बचन कही है कि बैठा सोढ़ी पातशाह रामदास सतगुरु कहावै पूरन ताल खटाया अमृत सर विच जोत जगावै। धन गुरु रामदास महाराज सच्चे पातशाह बासर के आ गए, ਇੱਥੇ ਕੁਝ ਸਮਾਂ ਪੁੰਗੜੀਆਂ ਵੇਚਣ ਦਾ ਜ਼ਿਕਰ ਮਿਲਦਾ ਜੀ। ਜਿਸ ਦਿਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਸਾਹਿਬ ਨਗਰ ਵਸਾ ਦਿੱਤਾ, ਬਾਸਰ ਕੇ ਤੋਂ ਵੀ ਕੁਝ ਇਨਸਾਨ ਕੁਝ ਲੋਕ ਉੱਠ ਕੇ ਉੱਥੇ ਵਾਸਾ ਰੱਖਣ ਵਾਸਤੇ ਗਏ ਆ, ਨਾਨੀ ਮਾਂ ਵੀ ਆਪਣੇ ਦੋਹਤੇ ਨੂੰ ਲੈ ਕੇ ਗਈ, ਵਾਸਾ ਰੱਖਿਆ। ਇੱਥੇ ਵੀ ਪੁੰਗੜੀਆਂ ਵੇਚਦਿਆਂ ਤੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਕਦੀ ਕਦੀ ਸੇਵਾ ਕਰਨ ਵਾਸਤੇ ਚਲੇ ਜਾਂਦੇ ਆ। ਅੱਜ ਇੱਕ ਦਿਨ ਨਾਨੀ ਮਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਂਹ ਪਕੜੀ, ਇੱਕੋ ਬਚਨ ਕਿਹਾ, ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਸਨਮੁਖ ਜਾ ਕੇ ਕਹਿਣ ਲੱਗੀ, ਦਾਤਾ ਜੀ ਇਸ ਬਚਪਨ ਦੇ ਵਿੱਚ ਇਸ ਬੱਚੇ ਦੀ ਪਹਿਲਾਂ ਮਾਂ ਅਕਾਲ ਚਲਾਣਾ ਕਰ ਗਈ, ਪਿਤਾ ਜੀ ਅਕਾਲ ਚਲਾਣਾ ਕਰ ਗਏ, ਮੇਰੇ ਵੀ ਸਰੀਰ ਦਾ ਕੋਈ ਬਹੁਤਾ ਪਤਾ ਨਹੀਂ ਕਿੰਨਾ ਕੁ ਸਮਾਂ ਰਹੇ, ਪਰ ਸਤਿਗੁਰੂ ਆਪ ਕਿਰਪਾ ਕਰੋ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦੇ ਲਈ ਬਚਨ ਕਹੇ ਸਨ ਕਿ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਨ, ਨਿਉਟਿਆਂ ਦੀ ਓਟ, ਇੱਥੋਂ ਤੱਕ ਬੇਨਤੀ ਕਰਾਂ ਕਿ ਜਿਹਦਾ ਕੋਈ ਵੀ ਨਹੀਂ ਉਹਦਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੋਵੇਗਾ। ਸਤਿਗੁਰੂ ਆਪ ਕਿਰਪਾ ਕਰੋ, ਇਸ ਬੱਚੇ ਨੂੰ ਆਪਣੇ ਚਰਨਾਂ ਨਾਲ ਜੋੜ ਲਓ। ਯਾਦ ਰੱਖਣਾ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣਾ ਪੁੱਤਰ ਬਣਾ ਕੇ ਆਪਣੇ ਕੋਲ ਰੱਖਿਆ ਜੀ। 21 ਸਾਲ ਸੇਵਾ ਨਿਭਾਈ, ਇਸ ਸੇਵਾ ਦੇ ਅੰਦਰ ਕਦੇ ਬੋਲੀ ਸਾਹਿਬ ਦੀ ਸੇਵਾ ਹੁੰਦੀ ਹੈ, ਕਦੇ ਜਲ ਛਕਾਉਣ ਦੀ ਸੇਵਾ ਹੁੰਦੀ ਆ, ਸੇਵਾਦਾਰ ਪ੍ਰਵਾਨ ਚੜੇ ਆ, ਸਮਾਂ ਹੁੰਦਾ ਮਾਂ ਭਾਨੀ ਦਾ ਵਿਆਹ ਸਤਿਗੁਰਾਂ ਨਾਲ ਕਰ ਦਿੱਤਾ ਜਾਂਦਾ। ਘਰ ਦੇ ਵਿੱਚ ਤਿੰਨ ਪੁੱਤਰਾਂ ਦਾ ਜਨਮ ਹੋਇਆ, ਸਨਮਾਨ ਯੋਗ ਬਾਬਾ ਪਿਰਥੀ ਚੰਦ, ਬਾਬਾ ਮਹਾਂਦੇਵ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ। ਵਕਤ ਆਉਂਦਾ ਜੀ, ਲਾਹੌਰ ਤੋਂ ਕੁਝ ਲੋਕ ਆਏ ਆ ਕੇ ਜਦੋਂ ਇਹ ਗੱਲ ਆਪਸ ਦੇ ਵਿੱਚ ਸਾਂਝੀ ਕਰਦੇ ਵੀ ਪਤਾ ਲੱਗਿਆ ਵੀ ਸਾਡੇ ਹਰਦਾਸ ਦਾ ਪੁੱਤਰ ਇਸ ਘਰ ਦਾ ਦਮਾਦ ਬੜਿਆ, ਦੇਖੀਏ ਤਾਂ ਸਹੀ ਵੀ ਉਹਨਾਂ ਦੇ ਮਹਿਲ ਕਿੱਥੇ ਕਾ ਕਿੰਨਾ ਕਿੱਥੇ ਮਾਨ ਸਤਿਕਾਰ ਹੁੰਦਾ ਹੋਏਗਾ। ਚਲੋ ਉੱਥੇ ਤਾਂ ਪੁੰਗੜੀਆਂ ਵੇਚਦੇ ਨੇ, ਬੜਾ ਕੁਝ ਲੋਕਾਂ ਨੇ ਕਿਹਾ, ਪਰ ਜਿਸ ਦਿਨ ਸਤਿਗੁਰੂ ਪਾਤਸ਼ਾਹ ਜੀ ਦੇ ਲਈ ਇਹ ਗੱਲਾਂ ਹਜੇ ਲੋਕ ਕਰਦੇ ਆ, ਜਦ ਨੂੰ ਸਤਿਗੁਰੂ ਜੀ ਟੋਕਰੀ ਲੈ ਕੇ ਆ ਰਹੇ ਆ, ਵੱਡੇ ਜਾਣ ਕੇ ਜਦੋਂ ਸਨਮਾਨ ਕੀਤਾ ਨਾ, ਤੇ ਕਈ ਲੋਕ ਹੱਸਣ ਲੱਗ ਪਏ, ਕਈਆਂ ਨੇ ਸੋਢੀਆਂ ਦੀ ਕੁੱਲ ਦਾ ਮਜ਼ਾਕ ਬਣਦਾ ਦੇਖ ਕੇ ਬਾਹ ਪਕੜੀ ਆ, ਗੁਰੂ ਅਮਰਦਾਸ ਮਹਾਰਾਜ ਦੇ ਕੋਲ ਲੈ ਕੇ ਚਲੇ ਗਏ। ਪਾਤਸ਼ਾਹ, ਜਦੋਂ ਕਿਸੇ ਨੂੰ ਘਰ ਦਾ ਦਮਾਦ ਬਣਾਇਆ ਜਾਏ ਲੋਕੀ ਉਹਦਾ ਬੜਾ ਸਨਮਾਨ ਕਰਦੇ ਆ, ਪਰ ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਤਾਂ ਇਹਨਾਂ ਤੋਂ ਟੋਕਰੀ ਢਵਾਉਂਦੇ ਪਏ ਹੋ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਬੱਲੂ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਹੋਰ ਬਹੁਤ ਸਾਰੇ ਗੁਰਸਿੱਖ ਖੜੇ ਆ, ਸੋਢੀਆਂ ਦੇ ਸੁਣਦਿਆਂ ਤੇ ਸੰਗਤ ਦੇ ਸੁਣਦਿਆਂ ਮਹਾਰਾਜ ਜੀ ਨੇ ਬਚਨ ਕਹੇ। ਪਾਤਸ਼ਾਹ ਕਹਿਣ ਲੱਗੇ ਤੁਹਾਨੂੰ ਇਹਨਾਂ ਦੇ ਸਿਰ ਦੇ ਉੱਤੇ ਟੋਕਰੀ ਜਾਪਦੀ ਹੋਏਗੀ। ਪਾਤਸ਼ਾਹ ਕਹਿਣ ਲੱਗੇ ਇਹਨਾਂ ਦੇ ਸਿਰ ਦੇ ਉੱਤੇ ਤਾਂ ਅਕਾਲ ਪੁਰਖ ਦਾ ਛਤਰ ਝੂਲਦਾ ਪਿਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੂੰ ਐਡੀਆਂ ਮਹਾਨ ਬਖਸ਼ਿਸ਼ਾਂ ਮੇਰੇ ਸਾਹਿਬ ਜੀ ਨੇ ਕੀਤੀਆਂ। ਸੰਗਤ ਜੀ, ਲੰਬਾ ਸਮਾਂ ਸੇਵਾ ਨਿਭਾਉਣ ਤੋਂ ਬਾਅਦ ਥੜਿਆਂ ਦੀ ਸੇਵਾ ਕਰਵਾਈ, ਜਿਸ ਦਿਨ ਬਾਬਾ ਰਾਮਾ ਜੀ ਤੇਸੀ ਕਰੰਡੀ ਸੁੱਟ ਦਿੰਦੇ ਆ, ਧੰਨ ਗੁਰੂ ਰਾਮਦਾਸ ਮਹਾਰਾਜ ਸੇਵਾ ਦੇ ਵਿੱਚ ਪ੍ਰਵਾਨ ਚੜ ਗਏ। ਹੁਕਮ ਮੰਨਿਆ, ਹੋਵੇ ਪ੍ਰਵਾਨ ਤਾਂ ਖਸਮ ਹੈ ਕਾ ਮਹਿਲ, ਭਾਈ ਅਸੀਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਜੀ, ਅੱਜ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਅਰਹਿਮਤ ਬਖਸ਼ਿਸ਼ ਕਰਦਿਆਂ ਹੋਇਆਂ ਬੌਲੀ ਸਾਹਿਬ ਦਾ ਜਲ ਲਿਆ, ਇਸ਼ਨਾਨ ਸਤਿਗੁਰੂ ਜੀ ਦਾ ਕਰਵਾਇਆ ਗਿਆ, ਨਵੇਂ ਵਸਤਰ ਨਵੀਂ ਦਸਤਾਰ ਤਖਤ ਦੇ ਉੱਤੇ ਸੁੰਦਰ ਵਿਛਾਈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਿਰਾਜਮਾਨ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 5 ਪੈਸੇ ਔਰ ਸ਼੍ਰੀਫਲ ਰੱਖ ਕੇ ਸਤਿਗੁਰੂ ਜੀ ਨੇ ਰੱਬੀ ਗੁਰਬਾਣੀ ਦੀਆਂ ਪੋਥੀਆਂ ਸਨਮੁੱਖ ਰੱਖ ਕੇ ਮੇਰੇ ਸਾਹਿਬ ਜੀ ਨੇ 3 ਪ੍ਰਕਰਮਾ ਕੀਤੀਆਂ। ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ, ਪਰਿਵਾਰ ਨੇ ਨਮਸਕਾਰ ਕੀਤੀ, ਕੇਵਲ ਤੇ ਕੇਵਲ ਬਾਬਾ ਮੋਹਨ ਜੀ ਨੂੰ ਛੱਡ ਕੇ ਬਾਕੀ ਸੰਗਤਾਂ ਨੇ ਨਮਸਕਾਰ ਕੀਤੀ ਆ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਥੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ। ਸੰਗਤ ਜੀ, ਅਸੀਂ ਜਦੋਂ ਕਈ ਵਾਰ ਇਹ ਗੱਲ ਸੁਣਦੇ ਹਾਂ ਵੀ ਜਿਹੜੀ ਪਾਰਸ ਦੀ ਵੱਟੀ ਆ ਇਹ 8 ਤੰਤਾਂ ਨੂੰ ਸੋਨਾ ਬਣਾ ਦਿੰਦੀ ਆ, ਪਾਰਸ ਆਪਣੇ ਵਰਗਾ ਪਾਰਸ ਪੈਦਾ ਨਹੀਂ ਜੇ ਕਰ ਸਕਦਾ, ਪਰ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਦੀਆਂ ਮਹਾਨ ਵਡਿਆਈਆਂ, ਗੁਰੂ ਨਾਨਕ ਸਾਹਿਬ ਆਪ ਪਾਰਸ ਹਨ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਪਾਰਸ ਬਣਾ ਦਿੱਤੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਆਪ ਪਾਰਸ ਹਨ, ਗੁਰੂ ਅਮਰਦਾਸ ਜੀ ਨੂੰ ਪਾਰਸ ਬਣਾ ਦਿੱਤਾ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਪਾਰਸ ਸਮਾਨ ਹਨ, ਉਹਨਾਂ ਨੇ ਆਪਣੇ ਵਰਗਾ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਣਾ ਦਿੱਤਾ। ਮੇਰੇ ਪਾਤਸ਼ਾਹ ਨੇ ਰਹਿਮਤਾਂ ਵਰਤਾਈਆਂ, ਗੁਰਤਾ ਗੱਦੀ ਤੇ ਬਿਠਾਏ ਤੇ ਇੱਕ ਬਚਨ ਕਿਆ ਕਹਿਣ ਲੱਗੇ, ਧੰਨ ਗੁਰੂ ਰਾਮਦਾਸ ਜੀਓ, ਸਮੁੱਚੀ ਸੰਗਤ ਆਪ ਜੀ ਦੇ ਮੁਖਾਰਬਿੰਦ ਤੋਂ ਬਚਨ ਸੁਣਨਾ ਚਾਹੁੰਦੀ, ਆਪ ਕਿਰਪਾ ਕਰਕੇ ਸੰਗਤ ਨੂੰ ਬਚਨ ਸੁਣਾਓ। ਤੇ ਪਹਿਲਾ ਬਚਨ ਸਤਿਗੁਰਾਂ ਉਚਾਰਨ ਕੀਤਾ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਹ ਵਿਦ ਤੁਮ ਹਰ ਜਾਨ ਹੋ ਆਪੇ, ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚੋਂ ਜਿਹੜਾ ਅੰਮ੍ਰਿਤ ਜਲ ਜਾਂਦਾ ਪਿਆ ਨਾ ਜੀ, ਉਹਨਾਂ ਦੇ ਵਿੱਚੋਂ ਵੀ ਆਵਾਜ਼ ਆਉਂਦੀ ਪਈ ਆ, ਭਾਈ ਸੱਤਾ ਬਲਵੰਡ ਜੀ ਕਹਿ ਰਹੇ ਆ ਕਿ ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਂ ਮਾਤ, ਆਪ ਸਿਰਜਨ ਹਾਰੇ ਤਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰੇ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਫਰ ਵਾਰਿਆ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਸੰਗਤ ਜੀ, ਲੋਕਾਂ ਦੇ ਘਰ ਦੇ ਵਿੱਚ ਤਾਂ ਇੱਕ ਅੱਧੀ ਚੀਜ਼ ਸੋਨੇ ਦੀ ਹੁੰਦੀ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸਾਰਾ ਘਰ ਹੀ ਸੋਨੇ ਦਾ ਬੜਿਆ ਹੋਇਆ। ਇਹ ਬਖਸ਼ਿਸ਼ਾਂ ਰਹਿਮਤਾਂ ਸਾਰੀਆਂ ਸਤਿਗੁਰੂ ਜੀ ਦੀ ਸੇਵਾ ਦੇ ਵਿੱਚੋਂ ਇਹ ਬਖਸ਼ਿਸ਼ ਮਿਲੀ ਆ। ਗੁਰੂ ਰਾਮਦਾਸ ਜੀ ਕਹਿ ਰਹੇ ਆ, ਜਿਨ ਸਾਧੂ ਚਰੜ साध पग सेवे तिन सफले हो। जन्म सनाथा कहिंदे जन्म भी सफल हो गया, सेवा इन्नी कीती ते सतगुरु पातशाह जी ने अपने वर्गे गुरु रामदास महाराज जी नूं बना दिता। सेवा इस घर दे विच तां ही सतगुरु जी ने कहा ना कि सतगुरु की सेवा सफल है, जे को करै चित लाए मन चिंदिया फल पावना होमे विचों जाए, जो इच्छा हुंदी है कहिंदे

ਇੱਥੇ ਫਿਰ ਸਤਿਗੁਰੂ ਗੁਰੂ ਰਾਮਦਾਸ ਜੀ ਬਚਨ ਕਰ ਰਹੇ ਆ, ਕਹਿੰਦੇ ਮੋਕੋ ਕੀਜੈ, ਕਹਿੰਦੇ ਮੈਨੂੰ ਮੇਰੇ ਤੇ ਇਹ ਕਿਰਪਾ ਬਖਸ਼ਿਸ਼ ਰਹਿਮਤ ਕਰੋ, ਮੋਕੋ ਕੀਜੈ ਦਾਸ ਦਾਸ ਦਸਨ ਕੋ, ਕਿ ਸਤਿਗੁਰੂ ਜੀ ਆਪਣੇ ਦਾਸਾਂ ਦਾ ਆਪਣੇ ਸਿੱਖਾਂ ਸੇਵਕਾਂ ਦਾ ਗਾਹਾਂ ਸਤਿਗੁਰੂ ਮੈਨੂੰ ਉਹਨਾਂ ਦਾ ਦਾਸ ਬਣਾ ਦੇਵੋ। ਮੋਕੋ ਕੀਜੈ ਦਾਸ ਦਾਸ ਦਸਨ ਕੋ ਹਰ ਦਇਆ ਧਾਰ ਜਗਨਨਾਥ, ਇਹ ਜਗਤ ਦੇ ਮਾਲਕ ਮੇਰੇ ਉੱਤੇ ਦਇਆ ਕਰੋ, ਮੇਰੇ ਤੇ ਮਿਹਰ ਕਰੋ, ਮੈਨੂੰ ਦਾਸਾਂ ਦਾ

ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕਰਦੇ ਬਚਨ ਕਹੇ ਮਹਾਰਾਜ ਕਹਿਣ ਲੱਗੇ ਅਸੀਂ ਅੰਧਲੇ ਹਾਂ। ਇੱਕ ਤਾਂ ਨੇਤਰਾਂ ਕਰਕੇ ਬੰਦੇ ਨੂੰ ਕਿਹਾ ਜਾਂਦਾ ਜੀ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਏ ਨਾਹੇ, ਅੰਧੇ ਸਹੀ ਨਾਨਕਾ ਜੋ ਖਸਮੋ ਕੁੱਥੇ ਜਾਏ। ਜਿਹੜਾ ਆਪਣੇ ਪਰਮਾਤਮਾ ਪਰਮੇਸ਼ਰ ਰੱਬ ਨੂੰ ਭੁੱਲਿਆ, ਮਹਾਰਾਜ ਕਹਿੰਦੇ ਅਸਲ ਦੇ ਵਿੱਚ ਅੰਧਾ ਉਹ ਹੈ ਜਿਹੜਾ ਰੱਬ ਨੂੰ ਭੁੱਲ ਜਾਏ। ਹਮ ਅੰਧਲੇ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਨਾ, ਸਤਿਗੁਰੂ ਪਾਤਸ਼ਾਹ ਬਚਨ ਕਰਦੇ ਆ, ਹਮ ਅੰਧਲੇ ਅੰਧ ਵੇਖੇ ਵਿਖ ਰਾਤੇ ਕਿਉਂ ਚੱਲੈ ਗੁਰ ਚਾਲੀਏ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਭੈ, ਆਪਣ ਪਾਲੀ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਸਤਿਗੁਰੂ ਜੀ ਇੱਥੇ ਬਚਨ ਕਰਦੇ ਆ, ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥ, ਜਿਹੜਾ ਰਸਤਾ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਇੱਥੇ ਮਹਾਰਾਜ ਜੀ ਨੇ ਬਚਨ ਕਹੇ ਆ, ਮਹਾਰਾਜ ਕਹਿੰਦੇ ਜੀ ਵੀ ਅਸੀਂ ਸਤਿਗੁਰੂ ਜੀ ਅਗਿਆਨਤਾ ਦੇ ਵਸਿਆ। ਮੈਂ ਇੱਥੇ ਆਪ ਜੀ ਨੂੰ ਫਿਰ ਬੇਨਤੀ ਕਰਾਂ, ਗੁਰੂ ਰਾਮਦਾਸ ਮਹਾਰਾਜ ਜੀ ਸਾਡੇ ਅੰਦਰ ਪ੍ਰਕਾਸ਼ ਕਰਨ ਵਾਲੇ ਨੇ, ਅਗਿਆਨਤਾ ਦਾ ਹਨੇਰਾ ਕੱਟਣ ਵਾਲੇ ਆ। ਜਦੋਂ ਅਸੀਂ ਪਾਠ ਕਰਾਂਗੇ, ਇਹ ਆਪਣੇ ਆਪ ਨੂੰ ਮੁੱਖ ਰੱਖ ਕੇ ਬੇਨਤੀ ਕਰ ਰਹੀ ਆ ਮਹਾਰਾਜ ਅੱਗੇ ਵੀ ਮਹਾਰਾਜ ਜੀ ਅਸੀਂ ਅਗਿਆਨਤਾ ਕਰਕੇ ਅੰਧੇ ਹਾਂ, ਸਤਿਗੁਰੂ ਆਪ ਕਿਰਪਾ ਕਰੋ, ਆਪਣੇ ਘਰ ਦਾ ਉਪਦੇਸ਼ ਸਾਨੂੰ ਇਹ ਦਿਓ ਕਿਉਂ ਚੱਲ ਹੈ, ਕਿਉਂ ਦਾ ਅਰਥ ਹੈ ਕਿ ਕਿਵੇਂ। ਮਹਾਰਾਜ ਜੀ ਜਿਹੜਾ ਤੁਸੀਂ ਆ ਮਹਾਨ ਸਾਨੂੰ ਰਸਤਾ ਦਿੱਤਾ ਹੈ, ਜੋ ਗੁਰੂ ਨਾਨਕ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਸ ਪੰਥ ਦੇ ਪੰਧੀ ਕਿਵੇਂ ਬੜੀਏ। ਸਤਿਗੁਰੂ ਕਿਹੜਾ ਉਪਦੇਸ਼ ਹੈ, ਕਿਹੜੀ ਸਿੱਖਿਆ ਹੈ, ਜਿਸ ਉਪਦੇਸ਼ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਸੀ ਗੁਰਮਤ ਦੇ ਪੰਥ

0: ਸਤਿਗੁਰੂ ਆਪ ਕਿਰਪਾ ਬਖਸ਼ਿਸ਼ ਰਹਿਮਤ ਕਰੋ ਸਾਨੂੰ ਅਗਿਆਨਤਾ ਦੇ ਵਸ ਹੋਇਆ ਨੂੰ ਸਤਿਗੁਰੂ ਆਪਣੇ ਪੱਲੇ ਨਾਲ ਲਾ ਲਵੋ। ਜਨ ਨਾਨਕ ਚੱਲਹਿ ਮਿਲਨਥਾ, ਤਾਂ ਕਿ ਅਸੀਂ ਜਿਸ ਰਸਤੇ ਤੇ ਚੱਲਣਾ ਚੱਲਦੇ ਚੱਲਦੇ ਸਤਿਗੁਰੂ ਪਾਤਸ਼ਾਹ ਆਪ ਜੀ ਦੇ ਵਿੱਚ ਅਭੇਦ ਹੋ ਜਾਈਏ, ਸਤਿਗੁਰੂ ਆਪ ਜੀ ਦੇ ਚਰਨਾਂ ਦੇ ਵਿੱਚ ਸਾਡਾ ਮਨ ਟਿਕ ਜਾਏ, ਸਾਡੇ ਤੇ ਰਹਿਮਤ ਬਖਸ਼ਿਸ਼ ਸਤਿਗੁਰੂ ਜੀ ਵਰਤ ਜਾਏ। ਆਓ ਜੋ ਪਾਵਨ ਲੜੀਵਾਰ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਥਾਨ ਦੇ ਉੱਤੇ ਜੋ ਕਥਾ ਵਿਚਾਰ ਚੱਲਦੀ ਪਈ ਆ, ਆਪ ਜੀ ਨੇ ਪਵਿੱਤਰ ਜੋ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਆ, ਲੜੀਵਾਰ ਆਪਾਂ ਸ਼ਬਦ ਸਰਵਣ ਕਰੀਏ ਜੀ ਭਾਈ ਸਾਹਿਬ ਜੀਆਂ ਤੋਂ ਨਾਲ ਨਾਲ ਵਿਚਾਰ। ਹਾਂਜੀ।
1: ਕੇਦਾਰਾ ਮਹੱਲਾ ਪੰਜਵਾ,
0: ਕੇਦਾਰਾ ਰਾਗ ਅੰਦਰ ਬਾਣੀ ਕੇ ਬੋਹਿਤ, ਤਤੀਆਂ ਤਵੀਆਂ ਦੇ ਉੱਪਰ ਬੈਠਣ ਵਾਲੇ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ ਜੀ।
1: ਹਰ ਕੇ ਨਾਮ ਕੀ ਮਨ ਰੁਚੈ,
0: ਸਤਿਗੁਰੂ ਜੀ ਕਹਿ ਰਹੇ ਆ ਕਿ ਮੇਰੇ ਅੰਦਰ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਕਹਿੰਦੇ ਵੀ ਰੁਚੀ ਬਣ ਗਈ। ਜਿਵੇਂ ਅਸੀਂ ਕਹਿ ਦਿੰਦੇ ਵੀ ਇਹ ਬੰਦਾ ਇਸ ਗੱਲ ਵੱਲ ਜ਼ਿਆਦਾ ਧਿਆਨ ਦਿੰਦਾ, ਇਹ ਇੱਧਰ ਨੂੰ ਤੁਰਿਆ ਰਹਿੰਦਾ, ਇਹਨੂੰ ਕੋਈ ਪੁੱਛੋ ਵੀ ਇਸੇ ਕੰਮ ਤੇ ਲੱਗਿਆ ਰਹਿੰਦਾ। ਮਹਾਰਾਜ ਕਹਿੰਦੇ ਮੇਰੇ ਅੰਦਰ ਹਰ ਕੇ ਨਾਮ ਕੀ ਮਨ ਰੁਚੈ, ਕਿ ਮੇਰਾ ਜਿਹੜਾ ਮਨ ਸੀ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਵਿੱਚ ਰੰਗਿਆ ਗਿਆ, ਰੱਬ ਦੇ ਨਾਮ ਦੇ ਵਿੱਚ ਕਹਿੰਦੇ ਹਮੇਸ਼ਾ ਰੁਚੀ ਰਹਿੰਦੀ ਹੈ।
1: ਕੋਟ ਸ਼ਾਂਤ ਆਨੰਦ ਪੂਰਨ ਜਲਤ ਸ਼ਾਤੀ ਬੁਝੈ,
0: ਤੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਇਹ ਮਹਾਨ ਨਾਮ ਸਿਮਰਨ ਕੇ ਬੰਦਗੀ ਕਰਕੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਬਚਨ ਕਿਹਾ ਨਾ ਕਿ ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰੂ ਅਰਜਨ ਪਾਤਸ਼ਾਹ ਜੀ ਵੀ ਇਹੀ ਬਚਨ ਕਰਦੇ ਪਏ ਆ। ਮਹਾਰਾਜ ਕਹਿੰਦੇ ਨਾ ਕਿ ਅੰਦਰ ਕਹਿੰਦੇ ਕਿਸੇ ਵੀ ਤਰ੍ਹਾਂ ਦਾ ਤ੍ਰਿਸ਼ਨਾ ਦੀ, ਈਰਖਾ ਦੀ, ਕਾਮ ਕ੍ਰੋਧ ਲੋਭ ਦੀ ਜਿਹੜੀ ਅੰਦਰ ਇੰਨੀ ਜਲ ਰਿਹਾ, ਬਾਹਰ ਜੇ ਕਈ ਵਾਰੀ ਕੁਝ ਚੀਜ਼ ਜਲਦੀ ਹੋਵੇ ਬੰਦਾ ਕਹਿੰਦਾ ਪਾਣੀ ਪਾਓ, ਅੰਦਰ ਜੋ ਕੁਝ ਜਲਦਾ ਪਿਆ ਨਾ ਜੀ, ਹਰ ਵੇਲੇ ਇੰਨੀ ਈਰਖਾ ਦੇ ਭਾਂਬੜ ਮੱਚਦੇ ਪਏ ਆ, ਯਾਦ ਰੱਖਿਓ ਇਹਨਾਂ ਨੂੰ ਸੰਗਤ ਜੀ ਬਸ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਇਹਨੂੰ ਸ਼ਾਂਤ ਕਰ ਸਕਦਾ, ਕਿਉਂਕਿ ਸਤਿਗੁਰੂ ਕਹਿ ਰਹੇ ਆ ਕੱਲ ਤਾਤੀ ਠੰਡਾ ਹਰਡਾਓ, ਪਰਮਾਤਮਾ ਦਾ ਨਾਮ ਬੜਾ ਠੰਡਾ ਜਿਹਨੇ ਅੰਦਰੋਂ ਕਹਿੰਦੇ ਸ਼ਾਂਤ ਕਰ ਦੇਣਾ। ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਮਹਾਨ ਗੁਰਬਾਣੀ ਆ, ਜਦੋਂ ਅਸੀਂ ਬਾਣੀ ਨੂੰ ਪੜਾਂਗੇ ਨਾ ਜੀ, ਇਹ ਉਹ ਸਤਿਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਬਚਨ ਕਰ ਰਹੇ ਆ, ਜਿਹੜੇ ਤੱਤੀ ਤਵੀ ਦੇ ਉੱਤੇ ਬੈਠ ਕੇ ਵੀ ਸ਼ਾਂਤ ਰਹੇ ਦੇ, ਜਿਹੜੇ ਤਵੀ ਦੇ ਉੱਤੇ ਬੈਠ ਕੇ ਵੀ ਬਚਨ ਕਰਦੇ ਆ ਕਿ ਤੇਰਾ ਕੀ ਆ ਮਿੱਠਾ ਲੱਗਾ, ਹਰਨਾਮ ਪਦਾਰਥ ਨਾਨਕ ਮੰਗ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਕੋਟ ਸ਼ਾਂਤ ਆਨੰਦ ਪੂਰੜ, ਕਹਿਣ ਲੱਗੇ ਅੰਦਰ ਆਨੰਦ ਬਣ ਜਾਏਗਾ, ਪੂਰੜ ਅਧੂਰਾ ਨਹੀਂ ਪੂਰਾ ਆਨੰਦ ਬਣੇਗਾ ਜੀ, ਅੰਦਰ ਸ਼ਾਂਤੀ ਆ ਜਾਏਗੀ ਪੂਰੇ ਦਾ ਨਾਮ ਜਪ ਕੇ। ਅੰਦਰ ਜਿਹੜੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਨਮਾਂ ਜਨਮਾਂ ਦੀ ਅੰਦਰ ਜਿਹੜੀ ਜਲੜ ਆ ਨਾ, ਜਿਹਨੂੰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਿਹਾ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਹੀ ਜੀ, ਉਹ ਗੁਰੂ ਸਾਹਿਬ ਦੇ ਦੀਦਾਰ ਕਰਨ ਨਾਲ ਸ਼ਬਦ ਦੇ ਨਾਲ ਜੁੜਨ ਨਾਲ ਮਹਾਰਾਜ ਕਹਿੰਦੇ ਅੰਦਰ ਸ਼ਾਂਤੀ ਆ ਜਾਂਦੀ ਹੈ,
1: ਰਹਾਓ
0: ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਚਨ ਕਰਦੇ ਹਨ।
1: ਸੰਤ ਮਾਰਗ ਚਲਤ ਪਰਾਨੀ ਪਤਤ ਉਦਰੇ ਮੁਚੈ,
0: ਮਹਾਰਾਜ ਸਾਹਿਬ ਜੀ ਦੇ ਬਚਨ ਕਿਆ, ਕਹਿਣ ਲੱਗੇ ਸੰਤ ਮਾਰਗ, ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਤੇ ਜਿਹੜਾ ਕਹਿੰਦੇ ਕੋਈ ਇਨਸਾਨ ਚੱਲਦਾ ਨਾ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਪ੍ਰਾਣੀ ਉਧਰ ਜਾਂਦਾ, ਕਹਿਣ ਤੋਂ ਪਾਪ ਤਰ ਜਾਂਦਾ ਹੈ ਜੀ, ਉਹਦੇ ਦੁੱਖ ਕਲੇਸ਼ ਪਾਪ ਮਿਟ ਜਾਂਦੇ ਨੇ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਕਹਿੰਦੇ

0: ਮਨੁੱਖਾਂ ਦੇ ਬਾਣੀ ਪੜ੍ਹਨ ਵਾਲਿਆਂ ਜਪਣ ਵਾਲਿਆਂ ਦੀ ਕਹਿਣ ਲੱਗੇ ਨਾ ਧੂੜੀ ਮਸਤਕ ਨੂੰ ਲੱਗ ਗਈ। ਮਹਾਰਾਜ ਜੀ ਨੇ ਬਚਨ ਕਿਹਾ, ਦਾਨ ਮਹਿੰਡਾ ਤਲੀ ਖਾ ਕੇ ਡੇ ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਆ ਹੋਏ ਇੱਕ ਮਨ ਅਲਖ ਧਿਆਈਐ, ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਭਾਈ। ਸਤਿਗੁਰਾਂ ਦੇ ਬਚਨ ਪੜ੍ਹੋ ਤੇ ਮਹਾਰਾਜ ਸਾਹਿਬ ਜੀ ਨੇ ਬਚਨ ਕਿਹਾ, ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਪੀ ਗਤ ਪਾਹੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੋਂ ਤੱਕ ਬਚਨ ਕਰਦੇ ਆ, ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ। ਜਿਹੜਾ ਜਪਣ ਵਾਲਾ ਉਹਦੇ ਚਰਨਾਂ ਦੀ ਕਿਤੇ ਰੇੜ ਮਿਲ ਜਾਏ, ਧੂੜ ਮਿਲ ਜਾਏ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਕਰੋੜਾਂ ਤੀਰਥਾਂ ਦੇ ਉੱਤੇ ਇਸ਼ਨਾਨ ਕੀਤਿਆਂ ਦੇ ਕਹਿੰਦੇ ਬਰਾਬਰ ਹੋ ਜਾਂਦਾ, ਤੁਲ ਹੋ ਜਾਂਦਾ ਹੈ।
1: ਚਰਨ ਕਮਲ ਧਿਆਨ ਭੀਤਰ ਘਾਟ ਘਟੇ ਸਵਾਮੀ ਸੁਜੈ।
0: ਜਿਸ ਇਨਸਾਨ ਦਾ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਕਹਿੰਦੇ ਜਿਹਦਾ ਧਿਆਨ ਜੁੜ ਗਿਆ, ਤਾਂ ਘਟ ਘਟੇ ਦਾ ਅਰਥ ਹੈ ਕਿ ਹਰ ਪਾਸੇ ਆਪਣੇ ਅੰਦਰ ਵੀ ਤੇ ਬਾਹਰ ਵੀ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਹੀ ਨਜ਼ਰ ਆਉਂਦੇ ਆ, ਅਕਾਲ ਪੁਰਖ ਵਾਹਿਗੁਰੂ। ਭਾਈ ਨੰਦ ਲਾਲ ਜੀ ਕਹਿੰਦੇ ਆ, ਦਿਲ ਅਗਰ ਦਾਨਾ ਬਾਬਾ ਅੰਦਰ ਕਨਾਰ ਸੀ ਯਾਰ ਅਸਤ। ਜਿਸ ਪਰਮਾਤਮਾ ਨੂੰ ਅੰਦਰ ਦੇਖਦਾ ਪਿਆ ਹੈ, ਜੇ ਸੱਚਮੁੱਚ ਕਹਿਣ ਲੱਗੇ ਤੂੰ ਦਾਨਿਸ਼ ਬੰਦਿਆ ਨਾ, ਦਿਲ ਅਗਰ ਦਾਨਾ ਬਾਬਾ ਅੰਦਰ ਕਨਾਰ ਸੀ ਯਾਰ ਅਸਤ, ਚਸ਼ਮਗਰ ਬੀਨਾ ਬਾਬਾ ਹਰ ਤਰਫ ਦੀਦਾਰ ਅਸਤ। ਇਹਨਾਂ ਚਸ਼ਮਿਆਂ ਨਾਲ, ਇਹਨਾਂ ਨੇਤਰਾਂ ਨਾਲ ਜਿੱਧਰ ਵੀ ਦੇਖੇਗਾ ਉਹ ਰੱਬ ਹੀ ਨਜ਼ਰ ਆਏਗਾ, ਕਿਉਂਕਿ ਤੇਰੇ ਅੰਦਰ ਰੱਬ ਵਸ ਚੁੱਕੇ ਹੈ। ਜਬ ਜਬ ਕਿ ਜਿਹਦੇ ਅੰਦਰ ਪਰਮਾਤਮਾ ਵਸ ਜਾਏ ਤਾਂ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਜਹਿ ਜਹਿ ਵੇਖੋ ਤਹਿ ਹਜ਼ੂਰ ਦੂਰ ਕਤੋਂ ਨਾ ਜਾਈ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਰ ਇੱਕ ਘੜ ਦੇ ਵਿੱਚ ਹਰ ਪਾਸੇ ਜਿਹਦੇ ਅੰਦਰ ਰੱਬ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਵਸ ਗਿਆ, ਜਿਨ੍ਹਾਂ ਨੂੰ ਰੱਬ ਪਰਮਾਤਮਾ ਨੇ ਆਪਣੇ ਨਾਲ ਜੋੜ ਲਿਆ ਉਹ ਕੋਈ ਰੱਬ ਤੋਂ ਵੱਖਰੇ ਨਹੀਂ ਰਹਿ ਜਾਂਦੇ, ਪਰਮਾਤਮਾ ਤੋਂ ਵੱਖ ਨਹੀਂ ਜੀ ਹੋ ਜਾਂਦੇ, ਪਰਮਾਤਮਾ ਨੂੰ ਜਪ ਕੇ ਉਹਦੇ ਵਿੱਚ ਅਭੇਦ ਹੋ ਜਾਂਦੇ ਦੇ। ਉਹ ਹਰ ਪਾਸੇ ਹੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਦੇਖਦੇ ਆ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਪਿਆਰਿਆਂ ਇੱਕ ਬਹੁਤ ਸੁੰਦਰ ਬਚਨ ਲਿਖਿਆ, ਭਾਈ ਵੀਰ ਸਿੰਘ ਉਡਾ ਨੇ ਇੱਕ ਸ਼ਬਦ ਵਰਤਿਆ ਜੀ, ਭਾਈ ਸਾਹਿਬ ਜੀ ਕਹਿ ਰਹੇ ਆ, ਮੈਂ ਮੰਦੀ ਵੇ ਲੋਕਾਂ ਮੈਨੂੰ ਸਾਈ ਨੇ ਹੱਥ ਲਾਇਆ, ਗੁੜ ਅਵਗੁਣ ਮੇਰਾ ਕੁਝ ਨਾ ਤੱਕਿਆ, ਉਸ ਝੋਲੀ ਪਕੜ ਬਿਠਾਇਆ, ਮੰਦੀ ਸਾਹ ਪਰ ਚੰਗੀ ਹੋ ਗਈ, ਹੁਣ ਮੰਦੀ ਕਹਿਓ ਨਾ ਕੋਈ, ਉਸ ਤਾਂਬੇ ਨੂੰ ਕੋਈ ਕਹਿਓ ਨਾ ਤਾਂਬਾ। ਜਿਹਨੂੰ ਪਾਰਸ ਨੇ ਗੱਲ ਲਾਇਆ, ਜਿਹਨੂੰ ਸਤਿਗੁਰੂ ਜੀ ਦਾ ਸੰਗ ਹੋ ਜਾਏ, ਜਿਹਨੂੰ ਪਰਮਾਤਮਾ ਦਾ ਨਾਮ ਮਿਲ ਜਾਏ, ਉਹ ਅੰਦਰ ਵੀ ਰੱਬ ਦੇਖਦਾ ਤੇ ਬਾਹਰ ਵੀ ਸਾਰੇ ਪਾਸੇ ਪਰਮਾਤਮਾ ਨੂੰ ਦੇਖਦਾ ਹੈ।
1: ਸ਼ਰਨ ਦੇਵ ਅਪਾਰ ਨਾਨਕ ਬਾਹਰ ਜਮ ਨਹੀਂ ਲੁਜੈ।
0: ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਕਿ ਉਸ ਪਰਮਾਤਮਾ ਦੀ ਸ਼ਰਨ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ, ਜੋ ਬੇਅੰਤ ਪਰਮਾਤਮਾ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜਾ ਜਦੋਂ ਕੋਈ ਸ਼ਰਨ ਦੇ ਵਿੱਚ ਆ ਜਾਂਦਾ ਨਾ, ਫਿਰ ਉਹਨੂੰ ਜਮ ਕੁਝ ਨਹੀਂ ਜੇ ਕਹਿੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇੱਥੋਂ ਤੱਕ ਬਚਨ ਕਹੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਵੀ ਚਲਾਇਓ। ਮਹਾਰਾਜ ਕਹਿੰਦੇ ਸੁਣ ਕਹਿ ਜਮ ਕਹਿ ਦੂਤ ਲਾਏ ਤੇ ਰਹਿ ਛੱਡ ਜਾਹੇ। ਜਿਹੜਾ ਰੱਬ ਪਰਮਾਤਮਾ ਨਾਲ ਜੁੜ ਜਾਂਦਾ ਹੈ ਜੀ, ਜਮ ਉਹਦੇ ਨੇੜੇ ਵੀ ਨਹੀਂ ਆਉਂਦੇ, ਜਮਾਂ ਨਾਲ ਉਲਝਦਾ ਨਹੀਂ, ਫਿਰ ਉਹ ਸੁਰਖਰੂ ਹੋ ਕੇ ਪਰਮਾਤਮਾ ਦੇ ਘਰ ਦੇ ਵਿੱਚ ਜਾਂਦਾ ਹੈ। ਸਾਹਿਬ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ। ਸੰਗਤ ਜੀ, ਅਸੀਂ ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ, ਘਰਾਂ ਦੇ ਵਿੱਚੋਂ ਮਨਮਤ ਦਾ ਤਿਆਗ, ਨਸ਼ਿਆਂ ਦਾ ਤਿਆਗ, ਨੁਗਰੇ ਪੁਣੇ ਦੀ ਜੂਟ ਨੂੰ ਲਾ ਦੇਈਏ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ ਸਾਨੂੰ ਬਹੁਤ ਵੱਡੀ ਦੇਣ ਇਹ ਅੰਮ੍ਰਿਤ ਦੀ ਦਿੱਤੀ ਆ। ਮੈਂ ਆਪ ਜੀ ਨੂੰ ਇਹ ਬੇਨਤੀ ਕਰਾਂ ਕਿ ਪਿਆਰੇ ਦਇਆ ਸਿੰਘ ਨਾਲ ਜਿਸ ਦਿਨ ਮਹਾਰਾਜ ਦੇ ਬਚਨ ਹੁੰਦੇ ਆ ਤਾਂ ਉੱਥੇ ਸ਼ਬਦ ਵਰਤੇ ਆ, ਸਤਿਗੁਰੂ ਜੀ ਕਹਿ ਰਹੇ ਆ ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਦੇ ਦਿਓ, ਖਾਲਸਾ ਜੀ ਮੈਨੂੰ ਕੌਮ ਤੇ ਨਾਮ ਦੀ ਚੜ੍ਹੇ ਰੰਗਤ ਮੈਂ ਵੀ ਮਾਣ ਲਵਾਂ ਰੱਬੀ ਹੁਲਾਰਿਆਂ ਨੂੰ। ਇਹ ਸੁਣ ਦਇਆ ਸਿੰਘ ਅੱਗੋਂ ਜਵਾਬ ਦਿੱਤਾ, ਸੌਦਾ ਇਸ ਭਾ ਪਿਆ ਰੱਬੀ ਵਣਜਾਰਿਆਂ ਨੂੰ, ਨਾ ਮੁਫ਼ਤ ਮਿਲਿਆ ਨਾ ਮੁਫ਼ਤ ਦੇਣਾ ਮਿਲਦਾ, ਸਿਰਾਂ ਦੇ ਬਹੁਤੇ ਤਾਰਿਆਂ ਨੂੰ ਹੱਸ ਬੋਲੇ ਦਸ਼ਮੇਸ਼, ਰੱਬ ਦੀ ਕਸਮ ਲੈ ਲੋ ਕੀਤੇ ਬੋਲਾਂ ਤੇ ਪੂਰੜੇ ਪਾ ਦਿਆਂਗਾ, ਤੁਸੀਂ ਅੰਮ੍ਰਿਤ ਦੇ ਲਈ ਇੱਕ ਇੱਕ ਸੀਸ ਦਿੱਤਾ ਮੈਂ ਸਾਰਾ ਹੀ ਸਰਬੰਸ ਲੁਟਾ ਦਿਆਂਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਲਗੀਧਰ ਦੇ ਪੁੱਤਰ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ, ਆਪ ਸੰਗਤ ਦਾ ਬਹੁਤ ਧੰਨਵਾਦ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਤੇ ਕੋਟ ਕੋਟ ਪ੍ਰਣਾਮ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਨਮਾਨਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ, ਮੰਜੀ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ, ਆਪ ਸੰਗਤ ਦਾ ਬਹੁਤ ਧੰਨਵਾਦ। ਬੜੇ ਪ੍ਰੇਮ ਦੇ ਵਿੱਚ ਬੈਠ ਕੇ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਕਿਰਪਾ ਕਰਨ, ਆਓ ਪਾਵਨ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰੀਏ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਮਹਾਰਾਜ, ਇਸੇ ਤਰ੍ਹਾਂ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਰਹਿੰਦੇ ਸਵਾਸਾਂ ਤੱਕ ਸਤਿਗੁਰੂ ਆਪ ਵਿੱਚ ਵਰਤ ਕੇ ਲੈਂਦੇ ਰਹਿਣ ਜੀ। ਦੇਹੋ ਸੱਜਣ ਆਸੀਸਣੀਆ ਜਾਂ ਹੋਵੇ।

0: 880541.
1: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2332 32nd Avenue North East Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ, ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ

करो 4032505646 403-250-5546 इनादा पता है 2023 34th Street North East Calgary

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹੇ।

ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਾਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾਕਾ ਰਿਜ ਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ
गुरु प्रसाद परम पद पाया सूके काष्ट हरिया रहाओ। जनन पिता लोक सुत बनता कोय न किसकी तरिया, सिर सिर रिजक संभाहे ठाकुर काहे मन भाव करिया। उडे उड़ावै सह कोसा तिस पाछै बचरे शरिया, तिन कवन खलावै कवन चुगावै मन मह सिमरन करिया।

ਭਜਿ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ।

ਭੇਵਾ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੀਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਭਯੋ ਸੰਕਰ ਅਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਜੰਪਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਨਾ ਆਇ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਛੁਹ ਸਕੈ ਨਾ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ।

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ।

ਆਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਈ। ਦਸਾਂ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ

ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਕੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਾਹਿਬ।

ਕੋਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿ।

ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਾ ਮੇਰਾ। ਇਹ ਬੇਨੰਤੀ ਸੁਣ ਪ੍ਰਾ ਮੇਰੇ, ਦੇਹੇ ਨਾਮ ਕਰ ਆਪਣੇ ਚੇਰੇ। ਆਪਣੀ ਸਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿੰਨੈ ਬਿਰਲੈ ਜਾਤੇ। ਸੁਨਹੋ ਬਿਨੋ ਪ੍ਰਾ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਕਹ ਟਲ ਗੁਰ ਸੇਵੀਐ ਐਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ ਮਾਨ ਰੇ ਪ੍ਰਭ ਕੇ ਸਰਨ ਵਿਚਾਰ ਜਿਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਧਾਰ ਮਾਨ ਰੇ ਪ੍ਰਭ ਕੇ ਸਰਨ ਵਿਚਾਰ ਜਿਹ ਸਿਮਰਤ ਗਨ ਕਾਸੀ ਉਦਰੀ ਤਾਕ ਜਸ ਉਰ ਧਾਰ ਰਹਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ ਸੱਤੋ ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
3: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210, 2323, 32nd Avenue, ਨੌਰਥ ਈਸਟ, ਕੈਲਗਰੀ।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।